राय पोए दी तलवंडी, नवाब है लेकिन गुरु नानक दे जदों दर्शन कीते

ਤ੍ਰਿਪਤਾ ਦਾ ਲਾਲ ਨਾਨਕ ਹੈ। ਤੇ ਰਾਏ ਸੋਚਣ ਲੱਗਿਆ ਕਿ ਕਿਤਨਾ ਸਮਾਂ ਪਾ ਕੇ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਦੇ ਘਰ ਆ ਲਾਲ ਪੈਦਾ ਹੋਇਆ ਸੀ, ਲੇਕਿਨ ਅੱਜ ਲੱਗਦਾ ਹੈ ਕਿ ਸਭ ਨੇ ਇਸ ਨੂੰ ਡਸ ਲਿਆ। ਆ ਬਈ ਜਾ ਕੇ ਕੋਈ ਖਬਰ ਕਰੋ।

ਨਾਨਕ ਦੇ ਕੋਲ ਪਹੁੰਚੇ ਤੇ ਸਭ ਆਪਣਾ ਫਨ ਸਿਕੋੜ ਕੇ ਵਾਪਸ ਚਲਾ ਗਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਠ ਕੇ ਬਹਿ ਗਏ। ਸਤਿ ਸ੍ਰੀ ਬੋਲੋ ਸ੍ਰੀ। ਤਾਂ ਰਾਏ ਨੇ ਸੋਚਿਆ ਇਹ ਤਾਂ ਕੋਈ ਖੁਦਾ ਦਾ ਨੂਰ ਹੈ ਜਿਸ ਦੇ ਮੁਖ ਉੱਤੇ ਸਰਪ ਛਾਂ ਕਰਕੇ ਖਲੋਤਾ। ਉਹ ਜਦੋਂ ਰਾਏ ਜੀ ਨੇ ਪਹਿਲਾਂ ਵਾਰੀ ਗੁਰੂ ਨਾਨਕ ਦੇ ਦਰਸ਼ਨ ਕੀਤੇ ਤੇ ਵਿਕ ਗਿਆ। ਅੱਜ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ 12 ਸਾਲ ਦੀ ਉਦਾਸੀ ਤੇ ਸੰਸਾਰ ਨੂੰ ਤਾਰਦੇ ਹੋਏ ਵਿਚਰ ਰਹੇ ਹਨ, ਵਾਪਸ ਤਲਵੰਡੀ ਨਹੀਂ ਗਏ ਤੇ ਰਾਏ ਦੀ ਇਹ ਹਾਲਤ ਹੈ ਕਿ ਗੁਰੂ ਨਾਨਕ ਦੇ ਦਰਸ਼ਨ ਤੋਂ ਬਿਨਾਂ ਰਾਏ ਨਾ ਕੁਝ ਖਾਣਾ ਚੰਗਾ ਲੱਗਦਾ, ਨਾ ਨੀਂਦ ਪੈਂਦੀ ਹੈ, ਕਿਵੇਂ ਲੱਗਦਾ ਕਿ

ਜੁਗ ਬੀਤ ਰਿਹਾ ਤੇ ਹੁਣ ਤਾਂ 12 ਸਾਲ ਹੋ ਚੱਲੇ ਹਨ, ਆ ਕੇ ਦਰਸ਼ਨ ਦਿਓ। ਰੋਜ ਰਾਏ ਬੁਲਾਰ ਅਰਦਾਸ ਕਰਦਾ ਤੇ ਕੀ ਸ਼ਬਦ ਜਪਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਸ਼ਬਦ ਰਾਏ ਰੋਜ ਪੜਦਾ।

ਆਏ ਉਸ ਬ੍ਰਿਖ ਹੇਠਾਂ ਆ ਕੇ ਬਹਿ ਗਏ ਜਿੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਸਨ। ਰਾਏ ਜੀ ਆ ਬਨ ਦੇ ਪੱਤੇ ਪੱਤੇ ਕੋਲੋਂ ਪੁੱਛਦਾ ਹੈ ਕਿਤੇ ਕੋਈ ਗੁਰੂ ਨਾਨਕ ਦਾ ਸੁਨੇਹਾ ਤਾਂ ਨਹੀਂ ਆਇਆ ਹੋਈ। ਤੇ ਫਿਰ ਰਾਏ ਜੀ ਦੇ ਨਾਲ ਰਾਏ ਦਾ ਨੌਕਰ ਸੀ ਉਮੇਦਾ। ਆਖਿਆ ਉਮੇਦਿਆ ਤੂੰ ਗੁਰੂ ਨਾਨਕ ਦੇ ਘਰ ਜਾ, ਪਤਾ ਕਰ ਕੋਈ ਸੁਖ ਸੁਨੇਹਾ ਆਇਆ ਗੁਰੂ ਨਾਨਕ ਦਾ, ਤੇ ਜੇ ਨਹੀਂ ਆਇਆ ਤਾਂ ਮੈਂ ਤਾਂ ਕਾਲੂ ਜੀ ਨੂੰ ਨਾਲ ਲੈ ਕੇ ਆ। ਉਮੇਦਾ ਗਿਆ, ਮੈਂ ਤਾਂ ਕਾਲੂ ਜੀ ਰਾਏ ਬੁਲਾੜ ਦੇ ਪਟਵਾਰੀ ਸਨ। ਆਖਿਆ ਮਹਿਤਾ ਜੀ ਆਪ ਨੂੰ ਰਾਏ ਜੀ ਯਾਦ ਕਰਦੇ ਹਨ, ਉਸ ਬਨ ਵਿੱਚ ਬੈਠੇ ਹਨ ਬ੍ਰਿਖ ਹੇਠਾਂ ਜਿੱਥੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਸਨ ਉਹਨਾਂ। ਮਹਿਤਾ ਜੀ ਆਏ, ਰਾਏ ਜੀ ਨੇ ਆਉਂਦਿਆਂ ਹੀ ਪੁੱਛਿਆ ਮਹਿਤਾ ਜੀ ਕੋਈ ਗੁਰੂ ਨਾਨਕ ਦਾ ਸੁੱਖ ਸੁਨੇਹਾ ਆਇਆ? ਮਹਿਤਾ ਕਾਲੂ ਜੀ ਕਹਿਣ ਲੱਗੇ ਕੋਈ ਨਹੀਂ ਆਇਆ, 12 ਸਾਲ ਬੀਤ ਗਏ ਕੋਈ ਸੁਨੇਹਾ।

ਆਖਿਆ ਮੈਂ ਤਾਂ ਉਸ ਵੇਲੇ ਨੂੰ ਕੋਸਦਾ ਹਾਂ। ਰਾਏ ਜੀ, ਮੈਂ ਆਪਣੇ ਹੱਥ ਵੱਲ ਵੇਖ ਕੇ ਆਪਣੇ ਹੱਥ ਨੂੰ ਸਰਾਪ ਦਿੰਦਾ ਹਾਂ ਕਿ ਤੂੰ ਸੁੱਕ ਕੇ ਤੀਲਾ ਕਿਉਂ ਨਾ ਹੋ ਗਏ, ਕਿਉਂਕਿ ਮੈਂ ਹੀ ਸਾਂ ਜਿਸਨੇ 20 ਰੁਪਈਆਂ ਦੇ ਪਿੱਛੇ ਗੁਰੂ ਨਾਨਕ ਦੇ ਮੂੰਹ ਤੇ ਚਪੇੜ ਮਾਰੀ ਸੀ। ਰਾਏ ਜੀ, ਜਾਪਦਾ ਗੁਰੂ ਨਾਨਕ ਹੁਣ ਨਹੀਂ ਆਵੇਗਾ। ਆਖਿਆ ਇਵੇਂ ਨਾ ਆਖੋ, ਤੂੰ ਬੇਬੇ ਨਾਨਕੀ ਜੀ ਨੂੰ ਖਬਰ ਭੇਜ। ਮਹਿਤਾ ਕਾਲੂ ਨੇ ਆਖਿਆ, ਬੇਬੇ ਨਾਨਕੀ ਨੂੰ ਖਬਰ ਭੇਜੀ ਹੈ ਸੁਲਤਾਨਪੁਰੀ, ਜਾਪਦਾ ਉਹ ਵੀ ਇੱਥੇ ਆਵੇਗੀ, ਕਿਉਂਕਿ ਘਰ ਦੀ ਹਾਲਤ ਤਾਂ ਬਹੁਤ ਖਰਾਬ ਹੈ। 12 ਸਾਲ ਹੋ ਗਏ ਹਨ ਗੁਰੂ ਨਾਨਕ ਨੂੰ ਘਰੋਂ ਗਿਆ, ਤੇ ਘਰ ਤਾਂ ਘਰ ਨਹੀਂ ਹੈ, ਖੰਡਰ ਬਣ ਚੁੱਕੇ, ਕਿਉਂਕਿ ਜਿਸ ਘਰ ਦਾ ਚਿਰਾਗ 12 ਸਾਲ ਹੋ ਗਏ ਹੁਣ ਬਾਹਰ ਹੋਵੇ, ਜਿਸ ਮਾਤਾ ਦਾ ਇੱਕੋ ਇੱਕ ਬੱਚਾ ਇੱਕੋ ਇੱਕ ਲਾਲ ਹੋਵੇ, ਤੇ ਉਹ ਵੀ 12 ਸਾਲ ਹੋ ਗਏ ਹੁਣ ਗਿਆ ਹੋਵੇ ਘਰੋਂ, ਤੇ ਕੋਈ ਸੁੱਖ ਸੁਨੇਹਾ ਨਾ ਹੋਵੇ, ਉਸ ਮਾਂ ਦਾ ਕੀ ਹਾਲ ਹੋਵੇ। ਇੱਥੇ ਮਾਤਾ ਤ੍ਰਿਪਤਾ ਨੇ ਰੋ ਰੋ ਕੇ ਆਪਣੀਆਂ ਅੱਖਾਂ ਗਵਾ ਦਿੱਤੀਆਂ ਕਿ ਹੇ ਨਾਨਕ, ਕਦੋਂ ਆਵੇਂਗਾ, ਕਦੋਂ ਆ ਕੇ ਆਪਣੀ ਸੋਹਣੀ ਆਵਾਜ਼ ਮੇਰੇ ਕੰਨਾਂ ਵਿੱਚ ਪਾਵੇਂਗਾ। ਇੱਥੇ ਮਾਤਾ ਤ੍ਰਿਪਤਾ ਅਰਦਾਸ ਕਰ ਰਹੀ ਹੈ, ਬੇਨਤੀ ਕਰ ਰਹੀ ਹੈ, ਕਦੋਂ ਆਵੇਂਗਾ ਬੇਟਾ, ਅਸੀਂ ਤੈਨੂੰ ਪਛਾਣਿਆ ਨਹੀਂ, ਬੇਬੇ ਨਾਨਕੀ ਨੇ ਤੈਨੂੰ ਪਛਾਣਿਆ ਕਿ ਤੂੰ ਰੱਬ ਹੈ, ਤੂੰ ਪਰਮੇਸ਼ਵਰ ਦਾ ਰੂਪ ਹੈ, ਅਸੀਂ ਤਾਂ ਤੈਨੂੰ ਪਛਾਣ ਨਾ ਸਕੇ। ਇੱਥੇ ਜਦੋਂ ਮਹਿਤਾ ਕਾਲੂ ਜੀ ਰਾਏ ਜੀ ਬੈਠੇ ਅਰਦਾਸ ਕਰ ਰਹੇ, ਇੱਥੇ ਬੇਬੇ ਨਾਨਕੀ ਸੁਨੇਹਾ ਪਹਿਲਾਂ ਹੀ ਗਿਆ ਹੋਇਆ ਸੀ, ਬੇਬੇ ਨਾਨਕੀ ਰੱਖ ਤੇ ਚੜੀ ਹੋਈ ਸੁਲਤਾਨਪੁਰੀ ਤੋਂ ਆ ਰਹੀ ਹੈ, ਸੁਲਤਾਨਪੁਰ ਤੋਂ ਆ ਰਹੀ ਹੈ, ਤੇ ਰਸਤੇ ਵਿੱਚ ਕੀ ਵੇਖਿਆ, ਜੰਗਲ ਵਿੱਚ ਬ੍ਰਿਖ ਦੇ ਹੇਠਾਂ ਰਾਏ ਜੀ ਬੈਠੇ ਹਨ, ਨਾਲ ਪਿਤਾ ਕਾਲੂ ਜੀ ਬੈਠੇ। ਰਥ ਰੋਕਿਆ, ਉਤਰ ਕੇ ਆਈ, ਰਾਏ ਜੀ ਕਹਿਣ ਲੱਗਾ, ਮਹਿਤਾ ਜੀ ਨਾਨਕੀ ਆ ਗਈ ਜੇ। ਆਖਿਆ, ਨਾਨਕੀ ਆ ਗਈ ਹੈ ਤਾਂ ਹੁਣ ਨਾਨਕ ਵੀ ਆ ਜਾਵੇਗਾ, ਸਤਿ ਸ੍ਰੀ ਬੋਲੋ ਸ੍ਰੀ, ਕਿਉਂਕਿ ਸਿਆਣੇ ਅਨੁਮਾਨ ਲਾ ਲੈਂਦੇ ਹਨ, ਜੇ ਬੱਦਲ ਆ ਗਏ ਹਨ ਤਾਂ ਵਰਖਾ ਵੀ ਹੋਵੇਗੀ। ਆਖਿਆ, ਨਾਨਕੀ ਜਾ ਘਰ, ਮਾਂ ਦਾ ਹਾਲ ਵੇਖ। ਬੇਬੇ ਨਾਨਕੀ ਜਦੋਂ ਘਰ ਆਈ ਤੇ ਘਰ ਕੀ ਵੇਖਿਆ, ਘਰ ਘਰ ਨਹੀਂ ਹੈ, ਖੰਡਰ ਬਣ ਚੁੱਕੇ। ਆਵਾਜ਼ ਦਿੱਤੀ ਮਾਂ, ਮਾਤਾ ਤ੍ਰਿਪਤਾ ਨੇ ਆਵਾਜ਼ ਪਛਾਣੀ, ਇਹ ਤਾਂ ਨਾਨਕੀ ਹੈ। ਨਾਨਕੀ ਵੇਖਣਾ ਘਰ ਦੀ ਕੀ ਹਾਲਤ ਹੈ, ਨਾਨਕ ਦੇ ਪਿਆਰ ਵਿੱਚ ਮੈਂ ਤਾਂ ਰੋ ਰੋ ਕੇ ਅੱਖਾਂ ਵੀ ਗਵਾ ਦਿੱਤੀਆਂ, ਅੱਜ 12 ਸਾਲ ਹੋ ਗਏ ਹਨ ਨਾਨਕ ਨੂੰ ਗਏ, ਤੇ ਇੱਕ ਇੱਕ ਸਾਲ ਵਿੱਚ ਮੈਂ ਇੱਕ ਇੱਕ ਚੋਲਾ ਤਿਆਰ ਕੀਤਾ ਨਾਨਕ ਵਾਸਤੇ, ਆ 12 ਚੋਲੇ ਤਿਆਰ ਹੋ ਗਏ। ਸਤਿ ਸ੍ਰੀ ਬੋਲੋ ਸ੍ਰੀ। ਬੇਬੇ ਨਾਨਕੀ ਨੇ ਜਦੋਂ ਇਹ ਘਰ ਦੀ ਹਾਲਤ ਵੇਖੀ, ਮਾਂ ਦੀ ਐਸੀ ਹਾਲਤ ਵੇਖੀ, ਪਿਤਾ ਦਾ ਇਹ ਹਾਲ ਵੇਖਿਆ, ਤੇ ਕੋਠੇ ਤੇ ਚੜ ਗਏ, ਬੇਨਤੀ ਕੀਤੀ, ਓ ਵੀਰਾ, ਤੂੰ ਮੈਨੂੰ ਕਿਹਾ ਸੀ ਕਿ ਬੇਬੇ ਜਦੋਂ ਤੂੰ ਮੈਨੂੰ ਮਨ ਕਰਕੇ ਯਾਦ ਕਰੇਗੀ ਨਾ, ਮੈਂ ਤੇਰੇ ਕੋਲ ਹੀ ਹੋਵਾਂ, ਮੈਂ 12 ਸਾਲ ਹੋ ਗਏ ਤੈਨੂੰ ਇਸ ਵਾਸਤੇ ਯਾਦ ਨਾ ਕੀਤਾ ਕਿ ਖਬਰੇ ਮੈਂ ਤੈਨੂੰ ਯਾਦ ਕਰਾਂ, ਤੇ ਉਸ ਵੇਲੇ ਪਤਾ ਨਹੀਂ ਤੂੰ ਕਿਸ ਪਾਪੀ ਨੇ ਤਾਰ ਰਿਹਾ ਹੋਵੇ, ਪਤਾ ਨਹੀਂ ਕਿਸ ਪੁੰਨੀ ਦੇ ਪੁੰਨਾਂ ਨੂੰ ਭਾਗ ਲਾ ਰਿਹਾ ਹੋਵੇ, ਤੇ ਮੈਂ ਤੈਨੂੰ ਇਸ ਵਾਸਤੇ ਨਹੀਂ ਬੁਲਾਇਆ, ਲੇਕਿਨ ਘਰ ਦੀ ਹਾਲਤ, ਮਾਤਾ ਪਿਤਾ ਦਾ ਹਾਲ ਵੇਖ ਕੇ ਹੁਣ ਰਿਹਾ ਨਹੀਂ ਜਾਂਦਾ, ਵੀਰਾ ਛੇਤੀ ਘਰ ਆ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ 2700 ਕੋਹ ਦੂਰ ਬੈਠੇ ਸਨ, ਤੇ ਜਦੋਂ ਇਹ ਬੇਬੇ ਨਾਨਕੀ ਦੀ ਪੁਕਾਰ ਪਹੁੰਚੀ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆਂ ਅੱਖਾਂ ਬੰਦ ਕਰ, ਵਾਪਸ ਚੱਲੀਏ ਤਲਵੰਡੀ। ਸਤਿ ਸੰਗਤ ਬੋਲੋ ਸ੍ਰੀ। ਤੇ ਜਦੋਂ ਅੱਖਾਂ ਬੰਦ ਕੀਤੀਆਂ, ਅੱਖਾਂ ਖੋਲੀਆਂ, ਕੀ ਵੇਖਿਆ, ਤਲਵੰਡੀ ਦੀ ਗਲੀ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲ ਬਾਲਾ ਤੇ ਮਰਦਾਨਾ। ਮਰਦਾਨੇ ਨੇ ਆਖਿਆ, ਪਾਤਸ਼ਾਹ ਵਾਪਸ ਕਿਉਂ ਆਏ ਹੋ? ਆਖਿਆ, ਬੇਬੇ ਯਾਦ ਕਰ ਰਹੀ ਹੈ, ਬੇਬੇ ਨਾਨਕੀ ਯਾਦ ਕਰ ਰਹੀ ਹੈ।
ਤੇ ਬੇਬੇ ਨਾਨਕੀ ਆਖਿਆ, ਵੀਰਾ ਤੈਨੂੰ ਮੱਖਣ ਬੜਾ ਚੰਗਾ ਲੱਗਦਾ ਹੈ ਨਾ, ਤੂੰ ਬਚਪਨ ਵਿੱਚ ਆ ਮੱਖਣ ਮੈਂ ਰਿੜਕਦੀ ਸਾਂ, ਦਹੀਂ ਰਿੜਕਦੀ ਸਾਂ, ਮੱਖਣ ਕੱਢਦੀ ਸਾਂ, ਤਲੀ ਤੇ ਰੱਖਦੀ ਸਾਂ, ਕਹਿੰਦੀ ਸਾਂ ਕਿ ਮੈਂ ਪਹਿਲਾਂ ਅੱਖਾਂ ਖੋਲਾਂਗੀ ਕਿ ਤੂੰ ਪਹਿਲਾਂ ਮੱਖਣ ਖਾਵੇਂ, ਤੇ ਤੂੰ ਪਹਿਲਾਂ ਤਲੀ ਤੋਂ ਚੁੱਕ ਕੇ ਮੱਖਣ ਖਾ ਲੈਂਦਾ ਸੀ, ਅੱਜ ਵੀ ਮੈਂ ਮੱਖਣ ਕੱਢਦੀ ਹਾਂ, ਦਹੀਂ ਰਿੜਕੀ। ਇੱਥੇ ਬੇਬੇ ਦਹੀਂ ਰਿੜਕ ਰਹੀ ਹੈ, ਇੱਥੇ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਦੀ ਗਲੀ ਵਿੱਚ ਆ ਗਏ। ਮਰਦਾਨੇ ਨੇ ਆਖਿਆ, ਮੈਂ ਭੱਜ ਕੇ ਜਾਂਦਾ ਹਾਂ। ਆਖਿਆ, ਨਾ ਬਈ ਨਾ ਜਾ। ਮਰਦਾਨਿਆ, ਇਹ ਜਿਹੜੇ ਤਲਵੰਡੀ ਦੀ ਗਲੀਆਂ ਦੇ ਕੱਖ ਪਏ ਹਨ ਨਾ, ਇਹ ਵੀ ਜਨਮਾਂ ਦੇ ਤਪਸਵੀ ਹਨ, ਇਹ ਵੀ ਚਰਨਾਂ ਦੀ ਸ਼ੋ ਮੰਗਦੇ ਹਨ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨੇ ਦੀ ਬਾਂਹ ਵਿੱਚ ਬਾਂਹ ਪਾ ਲਈ ਤੇ ਝੂਮਦੇ ਹੋਏ ਜਾ ਰਹੇ ਹਨ ਤੇ ਕੀ ਜਪਦੇ ਹਨ।

ਜਦੋਂ ਇਹ ਆਵਾਜ਼ ਅਰਸ਼ਾਂ ਤੋਂ ਉੱਠੀ, ਫਰਸ਼ਾਂ ਤੋਂ ਉੱਠੀ, ਅਰਸ਼ਾਂ ਤੇ ਜਾ ਪਹੁੰਚੀ, 33 ਕਰੋੜ ਦੇਵੀ ਦੇਵਤਿਆਂ ਨੇ ਚਾਤ ਪਾਈ, ਇਹ ਕੌਣ ਗਾ ਰਿਹਾ? ਕੀ ਵੇਖਿਆ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਰਦਾਨੇ ਦੀ ਬਾਂਹ ਵਿੱਚ ਬਾਂਹ ਪਾਈ ਹੈ ਤੇ ਝੂਮਦੇ ਹੋਏ ਜਾ ਰਹੇ ਹਨ ਤੇ

ਕਿ ਪਹਿਲਾਂ ਤੂੰ ਆ ਕੇ ਮੱਖਣ ਖਾਵੇਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਪਹੁੰਚ ਗਏ ਬੇਬੇ ਨਾਨਕੀ ਦੀ ਤਲੀ ਤੋਂ ਮੱਖਣ ਚੁੱਕ ਕੇ ਮੂੰਹ ਵਿੱਚ ਆਖਿਆ ਬੇਬੇ ਕਰਤਾਰ ਚਿਤ ਆਵੇ।

ਉੱਥੇ ਵੀਰ ਕੇਸ ਕਤਲ ਕਰਾ ਕੇ ਗੁਰਸਿੱਖੀ ਦੀ ਘੋਰ ਬੇਅਦਬੀ ਕਰ ਰਹੇ ਨੇ। ਉਹਨਾਂ ਵੀਰਾਂ ਨੂੰ ਸੰਬੋਧਨ ਕਰਕੇ ਆਖਿਆ ਜਾ ਰਿਹਾ ਹੈ, ਤੇਰੇ ਵੱਡ ਵਡੇਰਿਆਂ ਨੇ ਸਿੱਖੀ ਨਿਭਾਉਣ ਖਾਤਰ ਬੰਧ ਬੰਧ ਕਟਵਾ ਲਿਆ, ਤੇਰੇ ਵੀਰਾਂ ਨੇ ਸੀਸ ਤੋਂ ਖੋਪਰੇ ਉਤਾਰ ਲਏ, ਤੇਰੇ ਵੀਰ ਉਬਲਦੀਆਂ ਹੋਈਆਂ ਦੇਗਾਂ ਦੇ ਅੰਦਰ ਭਾਈ ਦਿਆਲੇ ਵਰਗੇ ਵੀਰ ਬਲੇ, ਉਹਨਾਂ ਨੇ ਸਿੱਖੀ ਨੂੰ ਨਿਭਾਇਆ। ਉਹਨਾਂ ਦੀ ਬਾਬਤ ਅੱਜ ਅਰਦਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ।

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਿਆ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਇਹ ਐਸੇ ਗਰਜਣਗੇ ਕਿ ਤੁਹਾਡੇ ਸ਼ੇਰਾਂ ਦੇ ਜਰਵਾਣਿਆਂ ਦੇ ਇਹ ਰਜਵਾੜਿਆਂ ਦੇ ਝੁੰਡਾਂ ਦੇ ਝੁੰਡ ਇਹਨਾਂ ਦੇ ਇਕੱਠ ਦੇ ਅੱਗੇ ਸੀਸ ਝੁਕਾਉਣਗੇ। ਗਿੱਦੜੋਂ ਸੇ ਮੈਂ ਸ਼ੇਰ ਮਰਵਾਉਂ, ਸਵਾ ਲਾਖ ਸੇ ਏਕ ਲੜਾਉਂ, ਹੋਇਆ ਵੀ ਐਸਾ ਲੱਖਾਂ ਲੱਖਾਂ ਫੌਜਾਂ ਨਾਲ ਇੱਕ ਇੱਕ ਸਿੰਘ ਨੇ।

ਹੰਕਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ

ਰੱਖਿਆ ਵਾਸਤੇ। ਕੋਈ ਸੋਨਾ ਦਾਨ ਕਰ ਸਕਦਾ, ਚਾਂਦੀ ਦਾਨ ਕਰ ਸਕਦਾ, ਮਾਇਆ ਦਾਨ ਕਰ ਸਕਦਾ, ਜ਼ਮੀਨ ਜਾਇਦਾਦ ਰਾਜ ਭਾਗ ਵੀ ਦਾਨ ਕਰ ਸਕਦਾ, ਪਰ ਸਰਬੰਸ ਦਾਨ ਕਰਨ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਖੱਗ ਖੰਡ ਅਪਰਾਣਾ ਮੰਡਲ।

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਨਖ ਤਾਰ ਅਣੀਅਰ, ਤਨਖ ਤਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਇ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਨੋ, ਜੁੱਧ ਜਿੱਤੇ ਇਨ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ। ਸਾਹਿਬ ਕਹਿੰਦੇ ਨਾਗਰ ਤਨ ਸਾਗਰ।

0: ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਸਿਰ ਦੀਜੇ ਸਿਰ ਦੀਜੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਮੰਤਰ ਅੱਗੇ ਰੱਖ ਕੇ ਉਭੀ ਸੇਵ ਕਰੇ ਉਭੀ ਸੇਵ ਕਰੇ ਸੇਵ ਕਰੋ ਕਰਨਾ ਨਿਰਗੀ
1: ਸ੍ਰੀ ਬਖਵਾਸ ਪਾਤਸ਼ਾਹੀ ਦਸਵੀਂ ਸੇਵ ਕਰ

ਚਾਰ ਤਾਲ ਦੇ ਅੰਦਰ ਇਹ ਰੀਤਬੱਧ ਹੈ। ਇਸ ਨੂੰ ਧਰੁਪਦ ਤਾਲ ਵੀ ਕਹਿੰਦੇ ਨੇ, ਚਾਰ ਤਾਲ ਵੀ ਕਹਿੰਦੇ, ਧਰੁਪਦ ਤਾਲ ਵੀ ਕਹਿੰਦੇ। ਸਰਵਣ ਕਰਨਾ

0: ਇਸ ਖਾਲਸੇ ਕੋ ਪੁਰਤ ਜਾਏਂਗੇ ਭਾਰ ਦੇਖ ਖਾਲਸੇ ਕੋ ਪੁਰਤ ਜਾਏਂਗੇ ਭਾਰ
1: ਲਾਖ ਸੋ ਇੱਕ ਕਰੇ ਸਿੰਘ
0: ਕਿਸ ਮੁਕਰਾ ਝੂਲਣ ਨੇਜੇ ਹੱਥੀ ਸਾਜੇ ਝੂਲਣ ਨੇਜੇ ਹੱਥੀ ਸਾਜੇ ਦੁਆਰ ਦੁਆਰ ਪਰ ਨੌਬਤ ਪਾਵੇ ਸਵਾ ਲੱਖ ਜਬ ਧੁਕੇ ਪਲੀਤਾ ਸਵਾ ਲੱਖ ਜਬ ਧੁਕੇ ਪਲੀਤਾ ਤਬੇ ਖਾਲਸਾ ਉਦੇ

ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਬੈਖਾ ਜੈ ਕੂਣੇ ਲਸਣ ਲੁਕਾਇਆ ਨਾ ਲੁਕੇ ਬੈਖਾ ਜੈ ਕੂਣੇ ਕਾਲਾ ਕੰਬਲ ਉਜਲਾ ਕਿਉਂ ਹੋਏ ਸਾਬੂਣੇ।

ਛੋਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤੱਪਣ ਪੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ।

महल मंदिर घर हर का तिसमह राखी जोत अपार तिसमह राखी जोत अपार। वाहिगुरु जी का खालसा, वाहिगुरु जी की फतेह। मानयोग साध संगत जीओ, कीर्तन द्वारा असी श्रवण कीता है हरमंदर दी महिमा। साहिब श्री गुरु नानक देव जी महाराज ने जिन्हां ने इस धर्म दी, इस गुरमत मार्ग दी आरंभता कीती है, उन्हां ने सानू यह गल समझाई है कि वाहिगुरु अकाल पुरख दा मंदर केड़ा है। सतगुरु कहिंदे हन काया महल मंदर घर हर का तिस मह राखी जोत अपार। कहिंदे ने इह जिहड़ा शरीर है ना, इह उस वाहिगुरु अकाल पुरख दा मंदर है, उस दा घर है, उस दा महल है। इस दे अंदर उसने अपनी जोत रखी है। रोज पढ़दे हां सब मह जोत, जोत है सोए तिस दै चानण, सब मैं चानण होए। इसे तरह गुरु अमरदास पातशाह जी ने भी बचन कीता है। सतगुरु कहंदे ने हर मंदिर यह शरीर है। इसे ही शब्द विच गुरुदेव कहंदे ने हर मंदिर यह जगत है। बहुत सारे प्रमाण इस दे संबंध विच दिते जा सकते ने, लेकिन प्रमाण देण नालों इस भाव नूं, इस विचार ते सिद्धांत नूं समझना बहुत जरूरी है। सतगुरु इस विश्वास विच नहीं हन कि कोई एक जगह, कोई एक इमारत वाहिगुरु अकाल पुरख दा घर हो सकती है कि सिर्फ उत्थे ही रहिंदा होवे। नहीं, उन्हां दी दृष्टि विच समुचा संसार, सारी सृष्टि उस वाहिगुरु अकाल पुरख दा घर है। इस दे कण कण विच उस दा वासा है। इसे विचार दी व्याख्या करदिआं भाई नंद लाल जी ने बिल्कुल स्पष्ट कीता, भाई साहब कहिंदे ने उस मनुख नूं जिहड़ा भ्रमण करदा रब दा घर लभण लई, कदे किते जांदा है, कदे किते जांदा है, भाई साहब कहिंदे ने चिरा बेहूदा मेगरदी बसहरा ओ बदश्त ऐ दिल चूआ सुल्तान खूबां करदा अंदर दी दा मंजिल हा। कहिंदे ने रब ते तेरे अंदर वसदा है ते तू बाहर नठिया फिरदा है, रब ते तेरे घर विच है ते तू लभदा फिरदा है, किसे होर पासे होएगा? कहिंदे नहीं, ओ बखाना तो बहज चू मेरा भी। कहिंदे ने ओ जदों तेरे अंदर टिकाणा बना के बैठा है ते तू किथे लभदा फिरदा है। एक पुरानी वार्ता मेरे ध्यान विच आई है। कहिंदे ने सिरजणा कीती अकाल पुरख ने, वाहिगुरु ने, खुदा ने सृष्टि दी। वार्ता है बंदे नूं समझाउण लई, ते जिस वेले मनुख बनाया ते मनुख बहुत सूझवान है, ते अपनी जिहड़ी कैबिनेट सी, देवते कह लो, फरिश्ते कह लो, मुख सलाहकार कह लो, रब ने बुलाए, आखण लगा बहुत मुश्किल हो गई। मनुख बनाया है ते नित नवे सवाल, नित नवे प्रश्न खड़े कर दिंदा है। ऐसी चीज बना बैठे हां कि ए बा आराम सानू भी नहीं रहण देंदी। की करिए, कोई हल, कोई वसीला लभना चाहिए। किथे लुकां, जिथे जावांगा इसने भाल कर लैनी है। मशीनरी एहो जी है, बणतर ऐसी है कि इसने खोज ते तलाश दी दुनिया विच दूर तक पहुंच जाना, मैं किथे लुकां? तो कहण लगे एक बुजुर्ग ने सलाह दित्ती, आखण लगा इंज करो, इस मनुख दे अंदर वड़ जाओ, इस नालो सुरक्षित होर कोई थां नहीं। इन्हें बाहर भालदे फिरने ते तुसी अपने आराम नाल अंदर टिकाणा कर लियो। एक कहानी है मनुख नूं समझाउण लई कि परमात्मा किते दूर नहीं बैठा, परमात्मा ते मनुख दे अंदर है। इसे करके सतगुरु गुरु अर्जन देव जी महाराज ने ते उस तों पहले गुरु साहिबान ने हरमंदर दी रचना कीती, ते सानू शायद बहुतियां नूं भुलेखा पै गया कि गुरु साहब ने भी एक रब दा घर बना दिता जितों जिवें बाकी धर्मां ने बनाया। सतगुरु गुरु अर्जन साहब उते सवाल उस वक्त दे सिखां ने भी कीता सी। आखण लगे गुरदेव,
ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰ ਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ, ਆਖਣ ਲੱਗੇ ਜਿਹੜਾ ਸਰੋਵਰ ਹੈ ਨਾ, ਇਕ ਪ੍ਰਤੀਕ ਹੈ, ਇਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇਕ ਬੇੜਾ ਹੈ, ਇਕ ਬੋਹਿਤ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਤ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੋਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ, ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ, ਉਹ ਅਨੁਭਵ ਮੈਨੂੰ ਇਹ ਲੱਭਿਆ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ,
ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੋਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੋਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ। ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ, ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ। ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਢੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਢੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ। ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਿਹੜੇ ਵਿਰੋਧੀ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ, ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ। ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ, ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਇੱਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ। ਤੇ ਅੱਜ ਦੀ ਹਾਲਤ ਕੀ ਹੈ? ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਨ੍ਹਾਂ ਨੇ ਕਿਹਾ ਇਹ ਸਰੀਰ ਘੋੜੀ ਹੈ,
ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ, ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇੱਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕਿ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨਾ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਸੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਕਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ

0: ਪਰਮਾਤਮਾ ਆਪਣੀ ਸੇਵਕ ਦੀ ਪ੍ਰਤਪਾਲਣਾ ਕਿਵੇਂ ਕਰਦੇ? ਜਲ ਅਗਨ ਮਹਿ ਜਨ ਆਪ ਉਧਾਰੇ, ਕਰ ਆਪਣੇ ਦੇ ਰੱਖੇ ਹੱਥ, ਆਪਣਾ ਹੱਥ ਦੇ ਕੇ ਰੱਖ ਲੈਂਦਾ, ਸਿੱਖ ਨੂੰ ਕੱਢ ਲੈਂਦਾ। ਕਿਵੇਂ?
1: ਬਾਹ ਪਕੜ ਤਮ ਤੇ ਕੱਢਿਆ,

ਸਾਧਨਾ ਕਰਕੇ ਬਚਾ ਲੈਂਦਾ। ਜੇ ਸਿੱਖ ਵੀ ਕਦੀ ਗੁਰੂ ਦਾ ਬਣ ਕੇ ਰਵੇ ਨਾ ਤੇ ਦੁੱਖ ਨੇੜੇ ਹੀ ਨਾ ਆ, ਦੁੱਖ ਕਦੀ ਵਾਪਰੇ ਹੀ ਨਾ, ਦੁੱਖ ਦਾ ਕਦੀ ਸੁਪਨਾ ਵੀ ਨਾ ਆਵੇ ਜੇ ਸਿੱਖ ਗੁਰੂ ਦਾ ਬਣ ਕੇ ਰਵੇ। ਪਰ ਸਿੱਖ ਗੁਰੂ ਤੋਂ ਬੇਮੁਖ ਬੜੀ ਜਲਦੀ ਹੋ ਜਾਂਦਾ, ਗੁਰੂ ਤੋਂ ਦੂਰ ਬੜੀ ਜਲਦੀ ਚਲਾ ਜਾਂਦਾ, ਕੁਛ ਪਾ ਲੈਂਦਾ ਨਾ ਤੇ ਬੜਾ ਗਰਵ ਕਰਦਾ, ਹੰਕਾਰ ਕਰਦਾ, ਕਹਿੰਦਾ ਅੱਜ ਜੋ ਮੈਂ ਪਾ ਚੁੱਕਾ ਸ਼ਾਇਦ ਹੀ ਕਿਸੇ ਕੋਲ ਹੋਵੇ, ਮੈਂ ਬਹੁਤ ਵੱਡਾ। ਸਿੱਖ ਦੂਰ ਹੋ ਗਏ, ਗੁਰੂ ਤੋਂ ਬੇਮੁੱਖ ਹੋ ਗਏ, ਇਹ ਭੁੱਲ ਗਿਆ ਕਿ ਦਿੱਤਾ ਤੇ ਮੈਨੂੰ ਗੁਰੂ ਨਹੀਂ, ਬਖਸ਼ਿਸ਼ ਤੇ ਮੇਰੇ ਸਤਿਗੁਰ ਦੀ ਹੀ ਹੈ, ਤੇ ਮੈਂ ਕਿਵੇਂ ਭੁੱਲ ਗਿਆ ਕਿ ਉਹ ਗੁਰੂ ਦਾ ਮੇਰੇ ਸਿਰ ਤੇ ਹੱਥ ਏ, ਤਾਂ ਇਹ ਵਸਤੂਆਂ ਮੈਨੂੰ ਪ੍ਰਾਪਤ ਹੋ ਗਈਆਂ ਨੇ, ਨਹੀਂ ਤੇ ਮੈਨੂੰ ਕੌਣ ਜਾਣਦਾ ਸੀ, ਮੈਂ ਹੈ ਕੀ, ਕੁਛ ਵੀ ਨਹੀਂ। ਜੇ ਪਰਮਾਤਮਾ ਦੀ ਨਜ਼ਰ ਨਾ ਹੋਵੇ, ਜੇ ਉਹਦੀ ਬਖਸ਼ਿਸ਼ ਨਾ ਹੋਵੇ, ਉਹਦਾ ਸਿਰ ਤੇ ਮੇਰ ਆਪਣੇ ਹੱਥ ਨਾ ਹੋਵੇ, ਤੇ ਜੀਵ ਤੂੰ ਤੇ ਕਦਮ ਵੀ ਨਹੀਂ ਪੁੱਟ ਸਕਦਾ, ਅਗਲਾ ਸਾਹ ਵੀ ਨਹੀਂ ਲੈ ਸਕਦਾ, ਜੋ ਕੁਛ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਨ੍ਹਾਂ ਨੇ ਸਮਝ ਲਏ ਕਿ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ, ਸਾਡੇ ਕਾਰਜ ਪੂਰੇ ਨੇ, ਸਿੱਖ ਕਾਬਲ ਦੇ ਵਿੱਚ ਰਹਿੰਦਾ। ਦੁਕਾਨ ਕਰਦਾ, ਕਿਰਤ ਕਰਦਾ, ਗੁਰੂ ਨੂੰ ਵੀ ਧਿਆਉਂਦਾ, ਗੁਰੂ ਨੂੰ ਯਾਦ ਰੱਖਦਾ। ਪਰ ਇੱਕ ਦਿਨ ਐਸਾ ਆ ਗਿਆ, ਨਾਲ ਦੇ ਦੁਕਾਨਦਾਰਾਂ ਨੇ ਸਿੱਖ ਦੇ ਨਾਲ ਹੇਰਾਫੇਰੀ ਕੀਤੀ, ਸਿੱਖ ਦੇ ਵੱਟੇ ਲੈ ਲੈ ਤੇ ਕੱਟ ਤੋਲ ਦੇ ਵੱਟੇ ਵਾਪਸ ਦੇ ਦਿੱਤੇ। ਨਾਮ ਭਾਈ ਕਟਾਰੂ ਹੈ, ਸਿੱਖ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਹੈ, ਇਸ ਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕਿਸੇ ਧੋਖਾ ਕੀਤਾ, ਵੈਰ ਕੀਤਾ, ਅੰਦਰੋਂ ਬਾਹਰੋਂ ਇੱਕ ਹੈ, ਕਦੀ ਖਿਆਲ ਵਿੱਚ ਵੀ ਨਹੀਂ ਆਇਆ ਕਿ ਮੈਂ ਬੇਈਮਾਨੀ ਕਿਸੇ ਦੇ ਨਾਲ ਕਰਾਂ, ਕਿਸੇ ਦਾ ਬੁਰਾ ਸੋਚਾਂ, ਕਿਉਂਕਿ ਸਿੱਖ ਬੁਰਾ ਨਹੀਂ ਸੋਚਦਾ, ਭਲਾ ਹੀ ਕਰਦਾ, ਜਿਹੜਾ ਗੁਰੂ ਦਾ ਸਿੱਖ ਹੈ। ਅੱਜ ਕਿਰਤ ਕਰ ਰਹੇ, ਸਮਾਨ ਤੋਲ ਤੋਲ ਦੇ ਰਹੇ, ਇੱਕ ਐਸਾ ਆਫੀਸਰ ਆਇਆ ਸਮਾਨ ਲੈ ਗਏ, ਪਰ ਮਨ ਅੰਦਰ ਸ਼ੰਕਾ ਪੈਦਾ ਹੋਇਆ ਕਿ ਮੈਂ ਸਮਾਨ ਨੂੰ ਤੋਲ ਕਿਉਂ ਨਾ ਲਵਾਂ, ਐਵੇਂ ਸ਼ੰਕਾ ਆ ਗਏ, ਕਰ ਗਿਆ, ਤੋਲਿਆ, ਵੇਖਿਆ ਅੱਜ ਹਰ ਵਸਤੂ ਦੇ ਵਿੱਚੋਂ ਤੋਲ ਘੱਟ ਹੈ। ਵਾਪਸ ਦੁਕਾਨ ਤੇ ਆ ਗਿਆ ਤੇ ਆ ਕੇ ਕਿਹਾ, ਕਿਉਂ ਭਾਈ ਤੂੰ ਬੈਠ ਕੇ ਇੱਥੇ ਕੱਟ ਤੋਲਣੇ? ਕਹਿੰਦਾ ਨਹੀਂ, ਮੈਂ ਕੱਟ ਨਹੀਂ ਤੋਲਦਾ। ਆਖਿਆ ਭਾਈ ਤੂੰ ਤੇ ਗੁਰਸਿੱਖ ਹੈ, ਤੇ ਗੁਰਸਿੱਖ ਨੇ ਕਦੀ ਕੱਟ ਬੋਲਿਆ ਨੀ ਤੇ ਝੂਠ ਕਦੀ ਬੋਲਿਆ ਨੀ ਤੇ ਕੱਟ ਤੋਲਿਆ ਨੀ, ਤੂੰ ਇਹ ਕਿਵੇਂ ਕੀਤਾ? ਆਖਦਾ ਮਹਾਰਾਜ ਮੈਂ ਕੁਛ ਨਹੀਂ ਜਾਣਦਾ, ਮੇਰੇ ਵੱਟੇ ਸਹੀ ਨੇ, ਮੈਂ ਪੂਰਾ ਤੋਲ ਰਹੇ। ਤੇ ਸਿੱਖ ਹੈ ਨਾ, ਨਰਮ ਦਿਲ ਦਾ, ਕਹਿੰਦਾ ਜੇ ਮਹਾਰਾਜ ਮੇਰੇ ਕੋਲ ਕੁਛ ਭੁੱਲ ਹੋ ਗਈ ਤੇ ਭੁੱਲ ਬਖਸ਼ ਦਿਓ, ਜੇ ਕੱਟ ਤੋਲਿਆ ਗਿਆ ਤੇ ਹੋਰ ਲੈ ਜਾਓ, ਪਰ ਮੈਂ ਇਹ ਭੁੱਲ ਜਾਣ ਬੁੱਝ ਕੇ ਨਹੀਂ ਕੀਤੀ। ਪਰ ਉਹ ਗਰਮ ਹੋ ਗਏ, ਕਹਿੰਦਾ ਨਹੀਂ ਤੂੰ ਜਾਣ ਕੇ ਕੱਟ ਤੋਲੇ, ਤੇਰੀ ਵੱਟੇ ਕੱਟ ਨਹੀਂ, ਇਹ ਵੱਟੇ ਤੋਲੇ ਜਾਣਗੇ। ਕਹਿੰਦਾ ਬੇਸ਼ੱਕ, ਕਿਉਂਕਿ ਗੁਰਸਿੱਖ ਨੂੰ ਪੂਰਾ ਯਕੀਨ ਹੈ ਕਿ ਮੈਂ ਕੱਟ ਨਹੀਂ ਤੋਲ ਰਿਹਾ, ਪੂਰਾ ਤੋਲਿਆ, ਪਰ ਇਹ ਨਹੀਂ ਜਾਣਦਾ ਕਿ ਕਿਸੇ ਨੇ ਤੇਰੇ ਨਾਲ ਵੈਰ ਕੀਤਾ, ਤੇਰੇ ਵੱਟੇ ਤਬਦੀਲ ਕਰ ਦਿੱਤੇ ਨੇ। ਅੱਜ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਪੜਨ ਵਾਲਾ ਅੱਜ ਕਹਿੰਦਾ ਸਤਿਗੁਰ ਕਰ ਕਿਰਪਾ, ਅਚਨਚੇਤ ਇਹ ਜੀ ਭੁੱਲ ਹੋ ਗਈ ਤੇ ਮੇਰੀ ਭੁੱਲ ਬਖਸ਼ ਦੇ, ਕਰ ਕਿਰਪਾ। ਸਮਰਥ ਗੁਰੂ ਸਿਰ ਹੱਥ ਧਰਿਓ, ਅੱਜ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਲਾਜ ਬਚਾ ਲੈ, ਮੈਂ ਜ਼ਿੰਦਗੀ ਵਿੱਚ ਕਦੀ ਐਸਾ ਕੰਮ ਕੀਤਾ ਹੀ ਨਹੀਂ, ਅੱਜ ਮੇਰੇ ਸਾਹਮਣੇ ਕਿਵੇਂ ਆ ਗਏ, ਸਤਿਗੁਰ ਕਿਰਪਾ ਕਰੀ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਸਤਿਗੁਰੂ ਤਖ਼ਤ ਤੇ ਬਿਰਾਜਮਾਨ ਨੇ ਗੁਰੂ ਅਰਜਨ ਸਾਹਿਬ, ਇੱਕ ਸਿੱਖ ਆਇਆ ਜਿਸਨੇ ਆ ਕੇ ਭੇਟਾ ਕੀਤੀ, ਮਾਇਆ ਭੇਟ ਹੋਈ, ਸਤਿਗੁਰ ਨੇ ਆਪਣੇ ਦਸਤੇ ਮੁਬਾਰਕ ਵਿੱਚ ਚੁੱਕ ਲਈ, ਤੇ ਉਧਰ ਆਫੀਸਰ ਕਹਿੰਦਾ ਭਾਈ ਟਗਾ ਤੋਲ ਘੱਟ ਹੈ, ਤੇ ਸਤਿਗੁਰਾਂ ਨੇ ਟਗਾ ਹੀ ਆਪਣੇ ਹੱਥ ਵਿੱਚ ਫੜ ਲਏ, ਤਕੜੀ ਦੇ ਵਿੱਚ ਵੱਟੇ ਪੈ ਗਏ ਨੇ, ਜਿਸ ਪਾਸੇ ਵੱਟੇ ਭਾਈ ਕਟਾਰੂ ਦੇ ਪੈਂਦੇ ਨੇ, ਸਤਿਗੁਰ ਉਹ ਟਗਾ ਉਸ ਤਲੀ ਤੇ ਰੱਖ ਲੈਂਦੇ ਨੇ, ਤੋਲ ਪੂਰਾ ਹੋ ਗਏ। ਅੱਜ ਆਫੀਸਰ ਇਸ ਪਾਸਿਓਂ ਵੱਟੇ ਚੁੱਕ ਕੇ ਦੂਸਰੇ ਪਾਸੇ ਰੱਖਦਾ, ਸਤਿਗੁਰ ਟਗਾ ਇਧਰੋਂ ਚੁੱਕ ਕੇ ਇਸ ਤਲੀ ਤੇ ਰੱਖ ਲੈਂਦੇ ਨੇ। ਸੰਗਤਾਂ ਵੇਖ ਕੇ ਹੈਰਾਨ ਹੋਈਆਂ, ਸਤਿਗੁਰ ਦੀ ਇਹ ਕੀ ਭਾਣਾ ਵਰਤਾ ਰਹੇ ਹੋ, ਤੇ ਸਤਿਗੁਰ ਆਖਿਆ ਭਾਈ ਸਾਡਾ ਇੱਕ ਸਿੱਖ
ਜੋ ਅੰਦਰੋਂ ਬਾਹਰੋਂ ਇੱਕ ਬਾਣੀ ਪੜਨ ਵਾਲਾ ਨਾਮ ਜਪਣ ਵਾਲਾ ਉਹਦੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਕਿ ਕੱਟ ਤੋਲਦਾ ਹੈ, ਪਰ ਨਹੀਂ ਉਸਨੇ ਕੱਟ ਨਹੀਂ ਤੋਲਿਆ, ਕਿਸੇ ਨੇ ਉਹਦੇ ਨਾਲ ਬੇਈਮਾਨੀ ਕਰ ਲਈ, ਉਹਦੇ ਵੱਟੇ ਕੱਟ ਉਸਨੂੰ

ਤਾਪ ਲਾਇਆ ਗੁਰਸਿਰਜਨਹਾਰ, ਤਾਪ ਲਾਇਆ ਗੁਰਸਿਰਜਨਹਾਰ। ਸਤਿਗੁਰ ਆਪਣੇ ਕਉ ਬਲ ਜਾਏ, ਜਿਨ ਪੈਜ ਰੱਖੇ ਸਾਰੇ ਸੰਸਾਰ, ਜਿਨ ਪੈਜ ਰੱਖੇ ਸਾਰੇ ਸੰਸਾਰ। ਰਹਾਓ ਕਰਮਸਤਕ ਧਾਰ।

ਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਿਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾਡਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਹਰ ਬਾਤ ਜਿਹੜੀ ਹੈ ਉਹ ਸਮੇਂ ਨਾਲ ਸੰਬੰਧ ਰੱਖਦੀ ਹੈ। ਤੁਸੀਂ ਦੇਖ ਲਓ ਕਿ 90 ਸਾਲ ਦੀ ਉਮਰ ਦਾ ਮਨੁੱਖ ਨਹੀਂ ਗਾ ਸਕਦਾ, ਅਤੇ ਬੜੀ ਮੁਸ਼ਕਲ ਗਾਤ ਹੈ। ਅਤੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਖੋਰੇ ਇਹਦੀ ਮਿਹਰਬਾਨੀ, ਅਤੇ ਮਨੁੱਖ ਦੀ ਇੱਥੇ ਆ ਕੇ ਕੁਝ ਵੀ ਨਹੀਂ ਗੱਲ ਹੁੰਦੀ। ਤੋ ਉਮਰ ਦੇ ਤਗਾਜ਼ੇ ਵਿੱਚ ਆ ਕੇ ਜੋ ਕੁਝ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅਸੀਂ ਉਹ ਹੀ ਸਵੀਕਾਰ ਕਰਨੇ ਹਾਂ। ਤਾਂ ਇੱਕ ਪਾਕਿਸਤਾਨ ਵਿੱਚ ਆਮ ਰਿਵਾਜ਼

ਤੇ ਘਰ ਆ ਕੇ ਕਹਿਣ ਲੱਗੇ, ਮਹਿਤਾ ਕਾਲੂ ਜੀ, ਤੁਸਾਂ ਮੈਨੂੰ ਯਾਦ ਕੀਤਾ ਆਪਣੇ ਪੁੱਤਰ ਦਾ ਨਾਮ ਰੱਖਣ ਲਈ, ਪਰ ਪਹਿਲਾਂ ਇੰਜ ਕਰੋ, ਉਸ ਦਾਈ ਨੂੰ ਬੁਲਾਓ ਜਿਸ ਨੇ ਅੱਜ ਇਸ ਬਾਲਕ ਨੂੰ ਜਨਮ ਦਵਾਇਆ। ਕਹਿੰਦੇ ਨੇ ਦਾਈ ਦੌਲਤਾਂ ਨੂੰ ਬੁਲਾਇਆ ਗਿਆ। ਪੁੱਛ ਕੀਤੀ, ਦੌਲਤਾਂ, ਜਿਸ ਵੇਲੇ ਬਾਲਕ ਦਾ ਜਨਮ ਹੋਇਆ ਤੂੰ ਕੀ ਮਹਿਸੂਸ ਕੀਤਾ, ਤੈਨੂੰ ਕਿਵੇਂ ਲੱਗਿਆ? ਦਾਈ ਦੌਲਤਾਂ ਕਹਿਣ ਲੱਗੀ, ਪੰਡਿਤ ਜੀ, ਮੇਰੇ ਇਹਨਾਂ ਹੱਥਾਂ ਦੇ ਵਿੱਚ ਇਸੇ ਨਗਰ ਵਿੱਚ ਅਨੇਕਾਂ ਬੱਚੇ ਹੋਏ ਨੇ, ਪਰ ਮੈਂ ਐਸਾ ਬਾਲਕ ਨਹੀਂ ਵੇਖਿਆ, ਮੈਂ ਐਸਾ ਬਾਲਕ ਨਹੀਂ ਤੱਕਿਆ। ਪੰਡਿਤ ਹਰਦਿਆਲ ਜੀ ਕਹਿਣ ਲੱਗੇ, ਦੌਲਤਾਂ, ਤੂੰ ਕਹਿਣਾ ਕੀ ਚਾਹੁੰਦੀ ਹੈ? ਤੂੰ ਕੇਵਲ ਇਤਨਾ ਦੱਸ ਕਿ ਬਾਲਕ ਨੇ ਜਨਮ ਲੈਣ ਲੱਗਿਆਂ ਮੁੱਖ ਤੋਂ ਪਹਿਲਾ ਬਚਨ ਕੀ ਆਖਿਆ? ਕਹਿਣ ਲੱਗੀ, ਮੈਂ ਤੇ ਇਤਨਾ ਕੁਝ ਕਹਿ ਸਕਦੀ ਹਾਂ ਕਿ ਮੇਰੇ ਇਹਨਾਂ ਹੱਥਾਂ ਵਿੱਚ ਬਾਲਕ ਬਤੇਰੇ ਹੋਏ ਨੇ, ਪਰ ਮੈਂ ਜਿਹੜਾ ਵੀ ਬਾਲਕ ਵੇਖਿਆ ਰੋਂਦਾ ਤੱਕਿਆ, ਪਰ ਇਹ ਬਾਲਕ ਜਿਸ ਵੇਲੇ ਹੋਇਆ ਉਸ ਵੇਲੇ ਹੱਸ ਰਿਹਾ ਸੀ, ਇਹਦੇ ਚਿਹਰੇ ਤੇ ਮੁਸਕਰਾਹਟ ਸੀ, ਇਹਦੇ ਚਿਹਰੇ ਦਾ ਨੂਰ ਵੇਖ ਕੇ ਹੈਰਾਨ ਹੋਈ। ਤੇ ਮੈਂ ਇਹ ਦੇਖ ਰਹੀ ਸਾਂ ਜਿਸ ਵੇਲੇ ਬਾਲਕ ਨੇ ਜਨਮ ਲਿਆ ਉਸ ਸਾਰੇ ਘਰ ਦੇ ਅੰਦਰ ਚਾਨਣ ਹੀ ਚਾਨਣ ਹੋ ਗਿਆ। ਇਤਨਾ ਪ੍ਰਕਾਸ਼ ਮੈਂ ਜ਼ਿੰਦਗੀ ਵਿੱਚ ਨਹੀਂ ਦੇਖਿਆ। ਜਿਸ ਵੇਲੇ ਪੰਡਿਤ ਹਰਦਿਆਲ ਜੀ ਨੇ ਇਹ ਬਚਨ ਸੁਣੇ ਤੇ ਮੁੱਖੋਂ ਸੁਭਾਵਕ ਗੱਲ ਨਿਕਲ ਗਈ, ਮਹਿਤਾ ਕਾਲੂ ਜੀ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਤੁਹਾਡੇ ਗ੍ਰਹਿ ਵਿਖੇ ਕਿਸੇ ਅਵਤਾਰ ਨੇ ਜਨਮ ਲਿਆ, ਤੁਹਾਡੇ ਗ੍ਰਹਿ ਵਿਖੇ ਕੋਈ ਅਵਤਾਰੀ ਪੁਰਸ਼ ਆਇਆ। ਹਾਲੇ ਮੈਂ ਬਾਲਕ ਨੂੰ ਤੱਕਿਆ ਨਹੀਂ, ਦੌਲਤਾਂ ਦੇ ਮੂੰਹੋਂ ਸੁਣ ਕੇ ਮੈਂ ਕੇਵਲ ਇੰਨੇ ਲਫ਼ਜ਼ ਕਹਿ ਸਕਦਾ ਹਾਂ, ਪਰ ਮੈਨੂੰ ਬਾਲਕ ਦੇ ਦਰਸ਼ਨ ਤਾਂ ਕਰਾਓ ਜਿਹਦਾ ਮੈਂ ਨਾਮ ਰੱਖਣਾ ਹੈ। ਸਾਧ ਸੰਗਤ, ਦੌਲਤਾਂ ਨੂੰ ਮਹਿਤਾ ਕਾਲੂ ਜੀ ਨੇ ਹੁਕਮ ਕੀਤਾ, ਜਾਓ ਬਾਲਕ ਨੂੰ ਬਾਹਰ ਲੈ ਕੇ ਆਓ, ਪੰਡਿਤ ਹਰਦਿਆਲ ਜੀ ਦੇਖਣਾ ਚਾਹੁੰਦੇ ਨੇ। ਜਿਸ ਵੇਲੇ ਪੰਡਿਤ ਹਰਦਿਆਲ ਜੀ ਨੇ ਸਾਹਿਬਾਂ ਨੂੰ ਬਾਹਰ ਆਉਂਦਿਆਂ ਤੱਕਿਆ, ਬਸ ਵੇਖਦਿਆਂ ਸਾਰ ਮਨ ਚੁੱਕ ਗਿਆ। ਕਹਿੰਦੇ ਨੇ ਪੰਡਿਤ ਹਰਦਿਆਲ ਨੇ ਉੱਠ ਕੇ ਸਾਹਿਬਾਂ ਨੂੰ ਨਮਸਕਾਰ ਕੀਤੀ, ਇਤਨਾ ਸਤਿਕਾਰ ਦਿੱਤਾ, ਤੇ ਵੇਖਦਿਆਂ ਸਾਰ ਕਹਿਣ ਲੱਗਾ, ਮਹਿਤਾ ਕਾਲੂ, ਮੈਂ ਵੇਖ ਰਿਹਾ ਇਹਨਾਂ ਦੇ ਚਿਹਨ ਚੱਕਰ ਇਹਨਾਂ ਦੇ ਮਸਤਕ ਤੋਂ ਇਸ ਤਰ੍ਹਾਂ ਜਾਪਦਾ ਇਹ ਜਿਵੇਂ ਕੋਈ ਬਹੁਤ ਵੱਡੇ ਮਹਾਂਪੁਰਖ ਹਨ, ਤੇ ਕੋਈ ਸਮਾਂ ਆਵੇਗਾ ਇਹਨਾਂ ਦੇ ਸਿਰ ਤੇ ਛਤਰ ਚੁੱਲਣਗੇ, ਇਹ ਕੋਈ ਛਤਰਪਤੀ ਬਹੁਤ ਵੱਡੇ ਰਾਜੇ ਹੋਣਗੇ। ਇਹ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿਣ ਲੱਗੇ, ਪੰਡਿਤ ਜੀ, ਤੁਸੀਂ ਬਾਲਕ ਦਾ ਨਾਮ ਰੱਖੋ। ਕਹਿਣ ਲੱਗੇ, ਇਸ ਬਾਲਕ ਦਾ ਨਾਮ ਰੱਖਣ ਲੱਗਿਆਂ ਮੈਨੂੰ ਬਹੁਤ ਸੋਚਣਾ ਪਵੇਗਾ, ਇਸ ਬਾਲਕ ਦੀ ਜਨਮ ਪੱਤਰੀ ਬਣਾਉਣ ਲੱਗਿਆਂ ਮੈਨੂੰ ਬਹੁਤ ਵਿਚਾਰ ਕਰਨੀ ਪਵੇਗੀ, ਕਿਉਂਕਿ ਮੈਂ ਜੋਤਿਸ਼ ਵਿਦਿਆ ਦੇ ਨਾਲ ਸਭ ਕੁਝ ਚਿਹਨ ਚੱਕਰ ਰੇਖਾ ਵੇਖ ਕੇ ਫਿਰ ਮੈਂ ਇਹਦਾ ਫੈਸਲਾ ਕਰਾਂਗਾ, ਔਰ ਇਹਦਾ ਨਾਮ ਮੈਂ 13ਵੇਂ ਦਿਨ ਤੇ ਰੱਖਾਂਗਾ। ਅੱਜ ਨਹੀਂ ਤੋ ਸਾਧ ਸੰਗਤ, 13ਵਾਂ ਦਿਨ ਵੀ ਆਇਆ। ਜਿਸ ਵੇਲੇ 13ਵਾਂ ਦਿਨ ਆਇਆ ਤੇ ਪੰਡਿਤ ਹਰਦਿਆਲ ਜੀ ਇਸ ਬਾਲਕ ਦਾ ਨਾਮ ਰੱਖਣ ਆਏ ਤੇ ਕਹਿਣ ਲੱਗੇ, ਮੇਰੇ ਹਿਸਾਬ ਦੇ ਨਾਲ ਜਿਹੜੇ ਮੈਂ ਇਹਦੇ ਚਿਹਨ ਚੱਕਰ ਵੇਖੇ ਨੇ ਤੇ ਮੇਰੀ ਜੋਤਿਸ਼ ਵਿਦਿਆ ਜੋ ਆਖਦੀ ਹੈ, ਇਸ ਦਾ ਨਾਮ ਨਾਨਕ ਕਰਕੇ ਰੱਖਿਆ ਜਾਏ। ਹੁਣ ਮਹਿਤਾ ਕਾਲੂ ਜੀ ਕਹਿਣ ਲੱਗੇ, ਪੰਡਿਤ ਜੀ, ਇਹ ਤਾਂ ਨਾਮ ਪਹਿਲੇ ਹੀ ਸਾਡੇ ਘਰ ਮੌਜੂਦ ਹੈ, ਇਸ ਦੀ ਵੱਡੀ ਭੈਣ ਨਾਨਕੀ। ਕਹਿਣ ਲੱਗੇ, ਬਸ ਇਸ ਦਾ ਨਾਮ ਨਾਨਕ ਹੀ ਹੋਣਾ ਚਾਹੀਦਾ। ਕਹਿਣ ਲੱਗੇ, ਨਾਮ ਤੁਸੀਂ ਨਾਨਕ ਰੱਖ ਲਏ ਹੋ, ਮੈਨੂੰ ਇੰਜ ਲੱਗਦਾ ਜਿਵੇਂ ਹਿੰਦੂ ਤੇ ਮੁਸਲਮਾਨਾਂ ਦਾ ਕੋਈ ਮਿਕਸ ਜਿਹਾ ਨਾਂ ਹੈ, ਕੋਈ ਐਸਾ ਨਾਮ ਰੱਖੋ ਜਿਹੜਾ ਕੇਵਲ ਸਾਡੇ ਵੱਲ ਹੀ ਖਿਚਾਓ ਕਰਦਾ ਹੋਵੇ। ਪੰਡਿਤ ਹਰਦਿਆਲ ਜੀ ਕਹਿਣ ਲੱਗੇ, ਕਾਲੂ ਜੀ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਇਹ ਜੋ ਤੁਹਾਡਾ ਬਾਲਕ ਹੈ ਜਿਸ ਦਾ ਨਾਮ ਮੈਂ ਨਾਨਕ ਰੱਖਿਆ ਹੈ ਨਾ, ਇਹ ਨਾਨਕ ਕੇਵਲ ਹਿੰਦੂਆਂ ਦਾ ਨਹੀਂ ਬਲਕਿ ਮੁਸਲਮਾਨਾਂ ਦਾ ਵੀ ਰਹਿਨੁਮਾ ਹੋਵੇਗਾ। ਇਹਨੂੰ ਕੇਵਲ ਹਿੰਦੂ ਨਹੀਂ, ਇਹਨੂੰ ਮੁਸਲਮਾਨ ਵੀ ਮੰਨਣਗੇ, ਬਲਕਿ ਹਰ ਇਨਸਾਨ ਇਹਨਾਂ ਅੱਗੇ ਸੀਸ ਝੁਕਾਏਗਾ, ਕਿਉਂਕਿ ਇਹ ਬਾਲਕ ਐਸਾ ਹੈ। ਜਦੋਂ ਇਹ ਗੱਲਾਂ ਸੁਣੀਆਂ ਮਹਿਤਾ ਕਾਲੂ ਜੀ ਤਾਂ ਬੜੇ ਹੈਰਾਨ ਹੁੰਦੇ ਨੇ। ਤੇ ਸਾਧ ਸੰਗਤ, ਮੈਂ ਪਿਛਲੀ ਦਫ਼ਾ ਜ਼ਿਕਰ ਕਰ ਗਿਆ ਸਾਂ
ਕਿ ਇਸ ਬਾਲਕ ਦਾ ਜਨਮ ਸਭ ਤੋਂ ਵੱਡੀ ਗੱਲ ਭੈਣ ਨਾਨਕੀ, ਜਿਸ ਨਾਨਕੀ ਨੇ ਪੁਕਾਰ ਕੇ ਆਖਿਆ, ਦਿਲੋਂ ਬੇਨਤੀ ਕੀਤੀ ਕਿ ਅਕਾਲ ਪੁਰਖ ਮੇਰੇ ਘਰ ਵੀ ਐਸਾ ਵੀਰ ਆਵੇ ਜਿਹਨੂੰ ਹਰ ਕੋਈ ਪੂਜੇ ਤੇ ਸਾਧ ਸੰਗਤ। ਇਹ ਨਾਨਕੀ ਦਾ ਨਾਨਕ ਵੀਰ ਆਇਆ। ਦੇਖੋ ਇਤਿਹਾਸ ਕੈਸਾ ਹੈ ਕਿ ਜਿੱਥੇ ਭੈਣ ਤੇ ਭਰਾ ਦਾ ਇੱਕੋ ਜਿਹਾ ਨਾਂ ਹੈ ਤੇ ਦੋਨਾਂ ਦਾ ਪਿਆਰ ਵੀ ਇਤਨਾ। ਸੋ ਆਓ, ਮੈਂ ਇਹ ਤੁਹਾਡੇ ਸਮਕਸ਼ ਕੇਵਲ ਇਸ ਲਈ ਰੱਖਿਆ ਕਿ ਗੁਰੂ ਨਾਨਕ ਸੰਸਾਰ ਵਿੱਚ ਆਏ ਪਰ ਪੈਗਾਮ ਇੱਕ ਦਾ ਲੈ ਕੇ, ਕੇਵਲ ਆਵਾਜ਼ ਇੱਕ ਦੀ ਦੇਣ।

ਚਾਰੇ ਪੈਰ ਧਰਮ ਦੇ, ਧਰਮ ਦੇ ਚਾਰ ਪੈਰ ਹਨ। ਧਰਮ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੇਖੋ ਇਹ ਚਾਰੇ ਪੈਰ ਧਰਮ ਦੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਨੇ ਤੇ ਚਾਰ ਵਰਨਾਂ ਨੂੰ ਇੱਕ ਦੇ ਰੂਪ ਵਿੱਚ ਬਣਾ ਦਿੱਤਾ। ਤੇ ਇੱਕ ਦੇ ਰੂਪ ਵਿੱਚ ਉਹੀ ਕਰ ਸਕਦਾ ਜਿਹੜਾ ਕੇਵਲ ਇੱਕ ਦਾ ਉਪਾਸ਼ਕ ਹੋਵੇ, ਇੱਕ ਨੂੰ ਮੰਨਣ ਵਾਲਾ ਹੋਵੇ, ਇੱਕ ਦਾ ਪੈਗਾਮ ਲੈ ਕੇ ਆਵੇ। ਤੇ ਸਾਧ ਸੰਗਤ ਗੁਰੂ ਨਾਨਕ ਤੇ ਆਵਾਜ਼ ਹੀ ਇੱਕ ਦੀ ਦੇਣ ਆਏ ਸਨ।

ਤੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿੱਚ ਆ ਕੇ ਉਪਦੇਸ਼ ਕੀ ਕੀਤਾ? ਸਤਨਾਮ ਦਾ। ਕੇਵਲ ਨਾਮ ਦਾ ਉਪਦੇਸ਼ ਦਿੰਦੇ ਹੋਏ ਸੰਸਾਰ ਨੂੰ ਤਾਰਨ ਵਾਸਤੇ ਆਏ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰ ਨਾਨਕ ਆਇਆ। ਸੋ ਇੱਕ ਦਾ ਪੈਗਾਮ। ਆਓ ਕੋਈ ਰਸਨਾਵਾਂ ਦੀ ਨਾ ਰਹੇ, ਸਾਰੇ ਮਿਲ ਕੇ ਆਖੋ

ਸੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ। ਇਤਿਹਾਸ ਕਹਿੰਦਾ ਜਿਸ ਵੇਲੇ ਸਾਹਿਬਾਂ ਦੀ ਅਵਸਥਾ 5 ਸਾਲ ਦੀ ਹੋਈ ਤੇ ਸਾਹਿਬ ਸੁਭਾਵਕ ਹੈ ਬਾਲਾਂ ਦੀ ਤਰ੍ਹਾਂ ਬੱਚਿਆਂ ਦੇ ਨਾਲ ਤਲਵੰਡੀ ਵਿੱਚ ਖੇਡਣਾ ਸ਼ੁਰੂ ਕੀਤਾ। ਹੁਣ ਇਸ ਬਾਲਕ ਵੱਲ ਜਿਹੜਾ ਵੀ ਪੁਰਸ਼ ਨਰ ਨਾਰੀ ਤੱਕਦਾ ਉਹਦੇ ਮਨ ਅੰਦਰ ਗੁਰੂ ਨਾਨਕ ਸਾਹਿਬ ਪ੍ਰਤੀਕ ਪਿਆਰ ਉਤਪੰਨ ਹੁੰਦਾ। ਆਪਣੇ ਬਾਲਕਾਂ ਦੇ ਨਾਲ ਨਾਨਕ ਜੀ ਨੂੰ ਖੇਲਦਿਆਂ ਵੇਖ ਕੇ ਹਰ ਕੋਈ ਖੁਸ਼ ਤੇ ਪ੍ਰਸੰਨ ਹੁੰਦਾ ਤੇ ਭੈਣ ਨਾਨਕੀ ਦੀਆਂ ਅੱਖਾਂ ਹਮੇਸ਼ਾ ਬੂਹੇ ਤੇ ਰਹਿੰਦੀਆਂ, ਕਦ ਨਾਨਕ ਵਾਪਸ ਘਰ ਆਉਣਗੇ। ਕਹਿੰਦੇ ਨੇ ਇਸੇ ਤਰ੍ਹਾਂ ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਇੱਕ ਬੜਾ ਸੁੰਦਰ ਛੰਨਾ ਚੂਰੀ ਦਾ ਕੁੱਟ ਕੇ ਦਿੱਤਾ। ਨਾਨਕ ਬਾਲਕਾਂ ਨਾਲ ਖੇਡਣ ਜਾਣਾ ਤੇ ਜਿਸ ਵੇਲੇ ਭੁੱਖ ਲੱਗੇ ਤੇ ਇਸ ਨੂੰ ਖਾ ਲਈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਹ ਛੰਨਾ ਲੈ ਕੇ ਬਾਹਰ ਗਏ ਤੇ ਹੁਣ ਕੱਲੇ ਕਿਵੇਂ ਖਾ ਸਕਦੇ ਸਨ। ਬੱਚਿਆਂ ਨਾਲ ਜਿਵੇਂ ਖੇਡਦੇ ਤਿਵੇਂ ਇੱਕ ਜਗ੍ਹਾ ਬਿਠਾ ਕੇ ਇਸੇ ਤਰ੍ਹਾਂ ਨਾਮ ਸਿਮਰਨ ਦੀਆਂ ਗੱਲਾਂ ਚੱਲਦੀਆਂ, ਉਪਰੰਤ ਨਾਨਕ ਜੀ ਛੰਨਾ ਵਿੱਚ ਰੱਖ ਦਿੰਦੇ, ਲਓ ਭਾਈ ਸਾਰੇ ਮਿਲ ਕੇ ਖਾਓ। ਸਾਰਿਆਂ ਨੂੰ ਉਹ ਚੂਰੀ ਦਾ ਛੰਨਾ ਮਿਲ ਕੇ ਖਵਾਇਆ ਪਰ ਉਹ ਛੰਨਾ ਉੱਥੇ ਹੀ ਰੱਖ ਦਿੱਤਾ। ਆਖਿਆ ਭਾਈ ਇਹ ਤੁਸੀਂ ਲੈ ਜਾਓ, ਇਹ ਵਸਤ ਇਹ ਚੀਜ਼ ਮੇਰੇ ਕਿਸੇ ਕੰਮ ਦੀ ਨਹੀਂ। ਜਿਸ ਵੇਲੇ ਨਾਨਕ ਜੀ ਵਾਪਸ ਘਰ ਆਏ ਭੈਣ ਨਾਨਕੀ ਨੇ ਆਉਂਦਿਆਂ ਤੱਕ ਲਿਆ ਵੀਰ ਘਰ ਆ ਗਿਆ ਤੇ ਆਉਂਦਿਆਂ ਪਹਿਲੇ ਹੀ ਸਾਹਮਣਾ ਮਾਤਾ ਜੀ ਨਾਲ ਹੋਇਆ ਤੇ ਮਾਤਾ ਜੀ ਨੇ ਆਉਂਦਿਆਂ ਪੁੱਛ ਕਰ ਲਈ, ਨਾਨਕ ਤੈਨੂੰ ਚੂਰੀ ਦਾ ਛੰਨਾ ਦਿੱਤਾ ਸੀ, ਚੂਰੀ ਖਾਧੀ ਆ? ਜੀ ਮਾਂ ਜੀ ਖਾਧੀ ਆ, ਛੰਨਾ ਕਿੱਥੇ, ਛੰਨਾ ਕਿੱਥੇ ਰੱਖ ਆਏ? ਕਹਿੰਦੇ ਨੇ ਨਾਨਕ ਜੀ ਨੇ ਮਾਤਾ ਜੀ ਨੂੰ ਜਵਾਬ ਕੋਈ ਨਾ ਦਿੱਤਾ, ਅੱਖਾਂ ਨੀਵੀਆਂ ਪਾ ਕੇ ਚੁੱਪ ਕਰਕੇ ਖੜੇ ਹੋ ਗਏ। ਜਿਸ ਵੇਲੇ ਕੋਈ ਜਵਾਬ ਨਾ ਮਿਲਿਆ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਗੁੱਸੇ ਹੋ ਕੇ ਪੁੱਛਣ ਲੱਗੇ, ਨਾਨਕ ਤੂੰ ਜਿਹੜੀ ਵੀ ਚੀਜ਼ ਜਿਹੜੀ ਵਸਤ ਬਾਹਰ ਲੈ ਜਾਂਦਾ ਮੁੜ ਕੇ ਘਰ ਨਹੀਂ ਲਿਆਉਂਦਾ, ਪਤਾ ਨਹੀਂ ਕਿਹਨੂੰ ਦੇ ਆਉਂਦਾ, ਕਿਸ ਵਾਸਤੇ ਲੈ ਜਾਂਦਾ? ਅੱਜ ਇਤਨਾ ਸੁੰਦਰ ਛੰਨਾ ਤੂੰ ਬਾਹਰ ਛੱਡ ਆਇਆ, ਦੱਸ ਕਿੱਥੇ ਹੈ? ਕਹਿੰਦੇ ਨੇ ਇੰਨੇ ਚਿਰ ਨੂੰ ਮਾਤਾ ਤ੍ਰਿਪਤਾ ਨੇ ਹੱਥ ਵਿੱਚ ਸੋਟੀ ਫੜ ਲਈ, ਸੋਟੀ ਫੜ ਕੇ ਕਹਿਣ ਲੱਗੇ, ਨਾਨਕ ਦੱਸ ਜੇ ਤੂੰ ਸਹੀ ਜਵਾਬ ਨਾ ਦਿੱਤਾ ਤੇ ਅੱਜ ਤੈਨੂੰ ਮੈਂ ਮਾਰਨਾ। ਕਹਿੰਦੇ ਨੇ ਨੀਵੀਆਂ ਪਾਈਆਂ ਅੱਖਾਂ ਦੇ ਵਿੱਚੋਂ ਨਾਨਕ ਜੀ ਦੇ ਕੁਝ ਹੰਝੂ ਨਿਕਲ ਪਏ। ਉਹਨਾਂ ਹੰਝੂਆਂ ਨੂੰ ਵੇਖ ਕੇ ਭੈਣ ਨਾਨਕੀ ਵੀ ਬਰਦਾਸ਼ਤ ਨਾ ਕਰ ਸਕੀ, ਉਹਨਾਂ ਵੀ ਅੱਖਾਂ ਵਿੱਚ ਹੰਝੂ ਭਰ ਲਏ। ਪਰ ਕਵੇ ਕੀ, ਇੱਕ ਪਾਸੇ ਮਾਂ ਹੈ ਇੱਕ ਪਾਸੇ ਵੀਰ ਹੈ, ਵੀਰ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ, ਆਪਣੇ ਮਨ ਅੰਦਰ ਕੁਝ ਨਾ ਕੁਝ ਕਹਿ ਰਹੀ ਹੈ ਕਿ ਮਾਂ ਅੱਜ ਨਾਨਕ ਨੂੰ ਇੱਕ ਵਾਰ ਛੱਡ ਦੇ, ਮੁੜ ਕੇ ਇਹ ਗਲਤੀ ਨਹੀਂ ਕਰੇਗਾ, ਐਸਾ ਮਨ ਚ ਖਿਆਲ ਉਤਪੰਨ ਹੋ ਰਿਹਾ। ਪਰ ਮਾਂ ਦੇ ਸਾਹਮਣੇ ਖੜੇ ਬਾਲਕ ਨਾਨਕ ਜੀ ਹੱਥ ਵਿੱਚ ਸੋਟੀ ਹੈ, ਡਰਾਵਾ ਦਿੱਤਾ ਜਾ ਰਿਹਾ, ਅੱਜ ਮੈਨੂੰ ਦੱਸ ਨਹੀਂ ਤੇ ਮਾਰਨਾ। ਕਹਿੰਦੇ ਨੇ ਇੰਨੇ ਚਿਰ ਨੂੰ ਨਾਨਕੀ ਨੇ ਹੀਆ ਕਰ ਹੀ ਲਿਆ, ਵਧੀ ਮਾਂ ਹੋ ਸਕਦਾ ਨਾਨਕ ਜੀ ਖੇਲਦੇ ਖੇਲਦੇ ਭੁੱਲ ਗਏ ਨੇ, ਇੱਕ ਵਾਰ ਇਹਨਾਂ ਨੂੰ ਛੱਡ ਦੇ, ਮੁੱਲ ਐਸੀ ਭੁੱਲ ਨਹੀਂ ਹੋਵੇਗੀ। ਤੇ ਮਾਤਾ ਜੀ ਕਹਿਣ ਲੱਗੇ, ਨਾਨਕੀ ਤੂੰ ਹਮੇਸ਼ਾ ਜਦ ਵੀ ਮੈਂ ਡਾਂਟਨੀ ਆ ਤੂੰ ਅੱਗੇ ਆ ਜਾਨੀ ਏ ਤੇ ਆਪਣੇ ਵੀਰ ਦੀ ਬਾਂਹ ਫੜ ਲੈਨੀ ਏ, ਆਪਣੇ ਵੀਰ ਦੀ ਪਖਸ਼ਬਾਜੀ ਕਰਨੀ ਹੈ, ਇਹਦੀ ਭੁੱਲ ਬਖਸ਼ਾ ਲੈਣੀ ਏ, ਨੀ ਅੱਜ ਮੈਂ ਇਹਨੂੰ ਪੁੱਛਣਾ ਛੰਨਾ ਛੱਡ ਕਿੱਥੇ ਆਇਆ। ਮਾਂ ਜੀ ਅੱਜ ਬਖਸ਼ ਦਿਓ, ਮੈਂ ਆਪੇ ਪੁੱਛ ਲਵਾਂਗੀ ਵੀਰ ਛੰਨਾ ਕਿੱਥੇ ਛੱਡ ਆਇਆ। ਕਹਿਣ ਲੱਗੀ, ਨਾਨਕੀ ਇਹਨੂੰ ਸਮਝਾ ਦੇ, ਅੱਜ ਮੈਂ ਤੇਰੇ ਕਹਿ ਤੇ ਛੱਡ ਦਿੰਦੀ ਹਾਂ, ਦੁਬਾਰਾ ਮੈਂ ਇਹਨੂੰ ਮਾਫ਼ ਨਹੀਂ ਕਰਨਾ, ਮੈਂ ਇਹਦੀ ਭੁੱਲ ਮਾਫ਼ ਨਹੀਂ ਕਰਨੀ, ਅੱਜ ਤੇਰੇ ਕਹਿ ਤੇ ਇਹਨੂੰ ਛੱਡ ਦੇਣੀ, ਇਹਨੂੰ ਸਮਝਾ ਦੇ। ਕਹਿੰਦੇ ਨੇ ਭੈਣ ਨਾਨਕੀ ਨਾਨਕ ਜੀ ਦੀ ਬਾਂਹ ਫੜ ਕੇ ਇੱਕ ਪਾਸੇ ਲੈ ਗਈ। ਕਹਿਣ ਲੱਗੀ, ਵੀਰਾ ਇਹ ਤੂੰ ਕੀ ਕਰਨਾ, ਜਿਹੜੀ ਵੀ ਚੀਜ਼ ਚੁੱਕਣਾ ਬਾਹਰ ਲੈ ਜਾਂਦਾ, ਆਪਣੇ ਸੰਗੀਆਂ ਸਾਥੀਆਂ ਨੂੰ ਦੇ ਆਉਂਦਾ, ਕਦੀ ਕਹਿੰਦਾ ਕਿਸੇ ਗਰੀਬ ਨੂੰ ਦੇ ਆਇਆ, ਕਦੀ ਕਹਿੰਦਾ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰ ਆਇਆ, ਕਦੀ ਕਹਿੰਦਾ ਕਿਸੇ ਫਕੀਰ ਨੂੰ ਦੇ ਆਇਆ। ਨਾਨਕ ਜੀ ਦਾ ਸੁਭਾਅ ਐਸਾ ਹੈ ਕਿ ਜਿਹੜੀ ਚੀਜ਼ ਹੱਥ ਆਉਂਦੀ ਲੈ ਗਏ, ਮੁੜ ਵਾਪਸ ਘਰ ਨਹੀਂ ਲਿਆਉਣੀ। ਭੈਣ ਨਾਨਕੀ ਨੇ ਸਮਝਾਇਆ, ਪਰ ਕਹਿੰਦੇ ਨੇ ਫਿਰ ਮਾਤਾ ਤ੍ਰਿਪਤਾ ਦੇ ਮਨ ਵਿੱਚ ਪਿਆਰ ਜਾਗ ਪਿਆ।
ਪਿਆਰ ਜਾਗਿਆ। ਨਾਨਕ ਜੀ ਨੂੰ ਚੁੱਕ ਕੇ ਸੀਨੇ ਨਾਲ ਲਾਇਆ, ਗੋਦ ਵਿਚ ਲੈ ਕੇ ਕੁੱਟ ਕੇ ਜੱਫੀ ਮਾਰੀ ਤੇ ਕਹਿਣ ਲੱਗੀ, ਤ੍ਰਿਪਤਾ ਤੇਰਾ ਇੱਕੋ ਇੱਕ ਪੁੱਤਰ ਹੈ, ਇੱਕੋ ਇੱਕ ਪੁੱਤਰ ਨੂੰ ਤੂੰ ਕਿਉਂ ਡਾਂਟ ਰਹੀ ਹੈ? ਆਪਣੇ ਮਨ ਨੂੰ ਕੋਸਿਆ, ਪਛਤਾਵਾ ਲੱਗਾ। ਇਹਦੇ ਬਾਲਕ ਹੈ, ਹੋ ਸਕਦਾ ਹੌਲੀ ਹੌਲੀ ਸਮਝ ਲੈ, ਅਰੇ ਇਹਨੂੰ ਸਮਝ ਕੋਈ ਨਹੀਂ, ਇਸ ਲਈ ਇਹਨੂੰ ਕੁਝ ਨਾ ਕਿਹਾ ਕਰ। ਮਨ ਨੇ ਆਵਾਜ਼ ਦਿੱਤੀ। ਸੋ ਨਾਨਕ ਆਪਣੇ ਬਚਪਨ ਦੇ ਚੋਜ ਇਸ ਤਰ੍ਹਾਂ ਵਰਤਾਉਂਦੇ ਹਨ। ਸੋ ਸਾਧ ਸੰਗਤ, ਸਤਿਗੁਰ ਦੀ ਇਹ ਬਾਲ ਲੀਲਾ ਬੜੀ ਸੁੰਦਰ ਹੈ, ਇਹ ਗਾਥਾ ਬੜੀਆਂ ਸੁੰਦਰ ਹਨ। ਅਸੀਂ ਆਹਿਸਤਾ ਆਹਿਸਤਾ ਇਹਨਾਂ ਗਾਥਾ ਵੱਲ ਵੀ ਧਿਆਨ ਦੇਵਾਂਗੇ। ਆਓ, ਜਿਹੜਾ ਪ੍ਰਕਰਨ ਆਰੰਭ ਹੋਇਆ ਉਹਦੇ ਨਾਲ ਕੁਝ ਜੀਵਨ ਗੁਰੂ ਨਾਨਕ ਪਾਤਸ਼ਾਹ ਦਾ ਤੇ ਜਿਹੜੇ ਮੇਨ ਬਚਨ ਗੁਰੂ ਨਾਨਕ ਨੇ ਸਾਨੂੰ ਸਮਝਾਏ ਨੇ, ਆਪਾਂ ਸਿੱਖਿਆ ਉਹ ਲੈਣੀ। ਹੁਣ ਦੇਖੋ ਕਿਤਨਾ ਮਨ ਅੰਦਰ ਤਿਆਗ ਹੈ। ਜੇ ਕੋਈ ਵਸਤ ਆਉਂਦੀ ਹੈ, ਜਿਸ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ, ਉਸ ਨੂੰ ਦੇ ਦਿੰਦੇ ਨੇ, ਵਾਪਸ ਨਹੀਂ ਕਰ ਲਿਆਉਣੀ। ਤੇ ਸਾਧ ਸੰਗਤ, ਫਿਰ ਸਭਾ ਕੀ ਹੈ ਕਿ ਪ੍ਰੇਰਣਾ ਦੇਣੀ ਹੈ, ਭਾਈ ਨਾਮ ਜ਼ਰੂਰ ਜਪਿਆ ਕਰੋ। ਕਹਿੰਦੇ ਨੇ ਬਾਬਾ ਜੀ ਬਾਹਰ ਬਹਿ ਕੇ ਵੀ ਐਸਾ ਕਰਿਆ ਕਰਦੇ ਨੇ, ਬਾਲਕਾਂ ਨਾਲ ਜਿੱਥੇ ਖੇਡਦੇ ਨੇ ਉੱਥੇ ਸਤਸੰਗ ਵੀ ਕਰਦੇ ਨੇ, ਬੈਠ ਕੇ ਵਾਹਿਗੁਰੂ ਦਾ ਸਿਮਰਨ ਵੀ ਕਰਾਉਂਦੇ ਨੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਹੁਣ ਸਤਿਗੁਰੂ ਜੀ ਪ੍ਰੇਰਣਾ ਦਿੰਦੇ ਨੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਭਾਈ ਇੱਕ ਨਾਮ ਜਪੋ, ਨਾਮ ਤੋਂ ਬਿਨਾਂ ਸਭ ਕੁਝ ਬੇਕਾਰ।

ਉਸ ਪਾਰ ਬ੍ਰਹਮ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਨਹੀਂ ਜਾਣਨਾ, ਕੇਵਲ ਇੱਕ ਨੂੰ ਮੰਨਣਾ। ਤੇ ਸਾਧ ਸੰਗਤ, ਇਤਿਹਾਸ ਵਿੱਚੋਂ ਇੱਕ ਝਲਕ ਬੜੀ ਸੁੰਦਰ ਚੇਤੇ ਆਈ ਹੈ ਤੁਹਾਡੀ ਚੋਲੀ ਪਾਵਾਂ। ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਪੀਰ ਦਸਤਗੀਰ ਸਵਾਲ ਕਰਦਾ ਗੜ ਬਗਦਾਦ ਦੀ ਧਰਤੀ ਅੰਦਰ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਇੱਕ ਦਾ ਪੈਗਾਮ ਲੈ ਕੇ ਆਇਓ, ਬਾਰੰਗ ਬਾਰ ਇੱਕ ਦਾ ਜ਼ਿਕਰ ਕਰਦੇ ਹੋ, ਦੱਸੋ ਦੇ ਸਹੀ ਇੱਕ ਹੈ ਕੌਣ? ਸਾਹਿਬ ਕਹਿੰਦੇ ਨੇ ਇੱਕ ਹੈ ਅਕਾਲ ਪੁਰਖ। ਕਹਿਣ ਲੱਗੇ ਮਹਾਰਾਜ ਇੱਕ ਅਕਾਲ ਪੁਰਖ ਜਿਹਦੇ ਸਿਮਰਨ ਦੀ ਤੁਸੀਂ ਪ੍ਰੇਰਣਾ ਦੇ ਰਹੇ ਹੋ, ਕਿ ਤੁਸੀਂ ਇਹ ਦੱਸ ਸਕਦੇ ਹੋ ਕਿ ਉਸ ਅਕਾਲ ਪੁਰਖ ਤੋਂ ਪਹਿਲੇ ਕੌਣ ਸੀ? ਉਸ ਤੋਂ ਪਹਿਲੇ ਕੌਣ ਸੀ? ਜਿਸ ਵੇਲੇ ਇਹ ਸਵਾਲ ਹੋਇਆ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਇੰਜ ਕਰੋ, ਤੁਸੀਂ ਥੋੜੇ ਜਿਹੇ ਮੋਤੀ ਮੰਗਵਾ ਲਓ। ਜਿਸ ਵੇਲੇ ਇਸ ਬਚਨ ਨੂੰ ਦੁਹਰਾਇਆ, ਪੀਰ ਜੀ ਮੋਤੀ ਮੰਗਵਾਓ, ਅਸੀਂ ਤੁਹਾਨੂੰ ਹੁਣੇ ਦੱਸ ਦਿੰਦੇ ਹਾਂ। ਤੇ ਸਾਧ ਸੰਗਤ ਉਸ ਵੇਲੇ ਪੀਰ ਨੇ ਆਪਣੇ ਮੁਰੀਦ ਨੂੰ ਹੁਕਮ ਕੀਤਾ, ਜਾਓ ਭਾਈ ਮੋਤੀ ਲੈ ਕੇ ਆਓ। ਸ਼ਿਸ਼ ਮੁਰੀਦ ਮੋਤੀਆਂ ਦਾ ਥਾਲ ਭਰ ਲਿਆ ਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਅੱਗੇ ਟਿਕਾ ਦਿੱਤਾ, ਲਓ ਪਾਤਸ਼ਾਹ ਮੋਤੀ ਹਾਜ਼ਰ ਹਨ। ਸਤਿਗੁਰੂ ਕਹਿਣ ਲੱਗੇ ਪੀਰ ਜੀ ਇਹ ਮੈਨੂੰ ਨਹੀਂ ਚਾਹੀਦੇ, ਮੈਂ ਤੁਹਾਡੇ ਲਈ ਮੰਗਵਾਏ ਨੇ। ਕਹਿਣ ਲੱਗੇ ਮਹਾਰਾਜ ਮੇਰੇ ਲਈ? ਕਹਿਣ ਲੱਗੇ ਹਾਂ, ਇਹ ਆਪ ਦੇ ਵਾਸਤੇ ਨੇ ਹੁਕਮ। ਪੀਰ ਜੀ ਇਹਨਾਂ ਮੋਤੀਆਂ ਦੀ ਗਿਣਤੀ ਆਰੰਭ ਕਰੋ, ਇਹਨਾਂ ਨੂੰ ਗਿਣਨਾ ਸ਼ੁਰੂ ਕਰੋ। ਹੁਣ ਜਿਸ ਵੇਲੇ ਦਸਤਗੀਰ ਪੀਰ ਨੇ ਮੋਤੀ ਹੱਥ ਵਿੱਚ ਲੈ ਤੇ ਗਿਣਤੀ ਨੂੰ ਆਰੰਭ ਕੀਤਾ, ਆਖਿਆ ਇੱਕ ਦੋ ਤਿੰਨ, ਸਤਿਗੁਰੂ ਜੀ ਨੇ ਟੋਕਤਾ। ਸਾਹਿਬ ਕਹਿਣ ਲੱਗੇ ਪੀਰ ਜੀ ਗਿਣਤੀ ਸਹੀ ਨਹੀਂ ਹੈ, ਫਿਰ ਦੁਬਾਰਾ ਗਿਣੋ। ਹੁਣ ਪੀਰ ਬੜਾ ਹੈਰਾਨ ਹੋਇਆ, ਪੀਰ ਕਹਿਣ ਲੱਗਾ ਮਹਾਰਾਜ ਜਿਵੇਂ ਆਪ ਦਾ ਹੁਕਮ, ਗਿਣਤੀ ਫਿਰ ਆਰੰਭ ਕਰਦਾ ਹਾਂ। ਪੀਰ ਜੀ ਨੇ ਗਿਣਤੀ ਫਿਰ ਆਰੰਭ ਕੀਤੀ, ਆਖਿਆ ਇੱਕ ਦੋ, ਸਤਿਗੁਰੂ ਨੇ ਫਿਰ ਰੋਕ ਦਿੱਤਾ, ਪੀਰ ਜੀ ਗਿਣਤੀ ਅਜੇ ਵੀ ਸਹੀ ਨਹੀਂ। ਹੁਣ ਦਸਤਗੀਰ ਪੀਰ ਹੈਰਾਨ ਹੋਇਆ ਤੇ ਕਹਿਣ ਲੱਗਾ ਪਾਤਸ਼ਾਹ ਉਮਰ ਵਡੇਰੀ ਹੋ ਗਈ, ਹੋ ਸਕਦਾ ਜ਼ਬਾਨ ਲੜਖੜਾ ਗਈ ਹੋਵੇ, ਆਪ ਦੇ ਸਾਹਮਣੇ ਮੈਂ ਕਹਿਣ ਜੋਗਾ ਵੀ ਕੁਝ ਨਹੀਂ, ਜਿਵੇਂ ਤੁਸੀਂ ਹੁਕਮ ਕਰਦੇ ਹੋ ਗਿਣਤੀ ਫਿਰ ਗਿਣ ਲੈਣਾ। ਹੁਣ ਪੀਰ ਬੜਾ ਚੇਤੰਨ ਹੋਇਆ, ਕਹਿਣ ਲੱਗਾ ਸਾਹਿਬਾਂ ਨੇ ਦੋ ਵਾਰ ਰੋਕਿਆ, ਤੀਸਰੀ ਵਾਰ ਰੋਕਣ ਦਾ ਮੌਕਾ ਨਹੀਂ ਦੇਣਾ, ਗਿਣਤੀ ਸਹੀ ਗਿਣਨੀ ਹੈ। ਜਿਸ ਵੇਲੇ ਪੀਰ ਨੇ ਆਖਿਆ ਇੱਕ, ਸਤਿਗੁਰੂ ਜੀ ਨੇ ਉੱਥੇ ਹੀ ਹੱਥ ਫੜ ਲਿਆ, ਪੀਰ ਜੀ ਗਿਣਤੀ ਅਜੇ ਵੀ ਸਹੀ ਨਹੀਂ ਹੈ। ਹੁਣ ਪੀਰ ਬੜਾ ਹੈਰਾਨ ਹੋਇਆ ਕਿ ਗਿਣਤੀ ਤਾਂ ਹੁਣ ਸਹੀ ਹੈ, ਸਤਿਗੁਰ ਕਹਿ ਰਹੇ ਨੇ ਗਿਣਤੀ ਸਹੀ ਨਹੀਂ। ਸਾਹਿਬ ਕਹਿਣ ਲੱਗੇ ਪੀਰ ਜੀ ਇੱਕ ਤੋਂ ਪਹਿਲੇ ਗਿਣੋ। ਹੁਣ ਪੀਰ ਕਹਿੰਦਾ ਸਤਿਗੁਰ ਇੱਕ ਤੋਂ ਪਹਿਲੇ ਕਿਵੇਂ ਗਿਣਾ, ਇੱਕ ਤੋਂ ਪਹਿਲੇ ਅੱਖਰ ਹੀ ਕੋਈ ਨਹੀਂ, ਗਿਣਤੀ ਆਰੰਭ ਹੀ ਇੱਕ ਤੋਂ ਹੁੰਦੀ ਹੈ। ਸਤਿਗੁਰ ਕਹਿਣ ਲੱਗੇ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸਾਂ ਸਵਾਲ ਕੀਤਾ ਕਿ ਇੱਕ ਤੋਂ ਪਹਿਲੇ ਕੌਣ ਸੀ, ਜਿਵੇਂ ਗਿਣਤੀ ਇੱਕ ਤੋਂ ਆਰੰਭ ਹੁੰਦੀ ਹੈ ਇੱਕ ਤੋਂ ਪਹਿਲੇ ਕੋਈ ਨਹੀਂ, ਇਵੇਂ ਇੱਕ ਅਕਾਲ ਪੁਰਖ ਹੈ, ਅਕਾਲ ਪੁਰਖ ਤੋਂ ਪਹਿਲੇ ਕੋਈ, ਕੇਵਲ ਅਕਾਲ ਪੁਰਖ ਹੈ। ਉਸ ਅਕਾਲ ਪੁਰਖ ਦਾ ਅਸਾਂ ਨਾਮ ਜਪਣਾ, ਉਸ ਅਕਾਲ ਪੁਰਖ ਦਾ ਅਸੀਂ ਸਿਮਰਨ ਕਰਨਾ। ਆਓ ਇਸ ਇੱਕ ਆਵਾਜ਼ ਨੂੰ ਸਤਿਗੁਰ ਨੇ ਕਈ ਜਗ੍ਹਾ ਬੁਲੰਦ ਕੀਤਾ, ਧੰਨ ਗੁਰੂ ਅਰਜਨ ਸਾਹਿਬ ਨੇ ਵੀ ਇਸ ਆਵਾਜ਼ ਨੂੰ ਬੁਲੰਦ ਕਰਦੇ ਹੋਏ ਆਖਿਆ।

ਇੱਕ ਨਾਮ ਧਿਆ। ਫਿਰ ਸਵਾਲ ਉੱਠਦਾ ਜੀ, ਇੱਕ ਨਾਮ ਧਿਆਨ ਨਾਲ ਹੋਵੇਗਾ ਕੀ? ਸਾਹਿਬ ਜਵਾਬ ਦਿੰਦੇ ਨੇ, ਇੱਕ ਬਿਨ ਸਭ ਧੰਦ ਹੈ, ਕਿਉਂਕਿ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਜੇ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ ਤੇ ਸੱਚ ਕੀ ਹੈ? ਇੱਕ ਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹ ਮਾਇ। ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ, ਕਿਉਂਕਿ ਇੱਕ ਤੂੰ ਤਾਂ ਸਭ ਕੁਝ ਹੈ, ਮੈਂ ਤੁਧ ਬਿਨ ਦੂਜਾ ਨਾ ਹੈ। ਕਿਉਂਕਿ ਇੱਕ ਹੈ ਤੇ ਸਭ ਕੁਝ ਹੈ, ਜੇ ਇੱਕ ਨਹੀਂ ਤੇ ਕੁਝ ਨਹੀਂ। ਹੁਣ ਦੇਖੋ ਨਾ ਗਿਣਤੀ ਇੱਕ ਦੀ, ਇੱਕ ਨਾਲ ਸਿਫਰ ਲਾਈਏ ਤੇ ਗਿਣਤੀ 10 ਦੀ ਹੋ ਜਾਂਦੀ ਹੈ, ਇੱਕ ਸਿਫਰ ਹੋਰ ਵਧਾ ਦਈਏ ਗਿਣਤੀ 100 ਦੀ ਹੋ ਜਾਂਦੀ ਹੈ। ਜਿਵੇਂ ਜਿਵੇਂ ਸਿਫਰਾਂ ਵੱਧਦੀਆਂ ਜਾਣ, ਗਿਣਤੀ ਵੱਧਦੀ ਚਲੀ ਜਾਂਦੀ ਹੈ। ਪਰ ਸਾਹਿਬ ਕਹਿੰਦੇ ਨੇ ਖਿਆਲ ਕਰਨਾ, ਇੱਕ ਹੈ ਤੇ ਸਿਫਰ ਦੀ ਕੀਮਤ ਹੈ, ਜੇ ਅੱਗੋਂ ਇੱਕ ਹਟਾ ਦਈਏ ਸਿਫਰ ਦੀ ਕੋਈ ਕੀਮਤ ਨਹੀਂ, ਸਿਫਰ ਦੀ ਕੋਈ ਵੈਲਿਊ ਨਹੀਂ, ਸ਼ੁੰਨ, ਬਿਲਕੁਲ ਬੇਕਾਰ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਹਿਰਦੇ ਵਿੱਚ ਨਾਮ ਹੈ ਤੇ ਦੁਨੀਆ ਦੇ ਸਾਰੇ ਸੁੱਖ ਤੈਨੂੰ ਚੰਗੇ ਲੱਗਣਗੇ, ਤੇ ਜੇ ਇੱਕ ਹਿਰਦੇ ਵਿੱਚ ਨਾਮ ਨਹੀਂ ਤੇ ਸਾਰੇ ਸੁੱਖ ਸ਼ੁੰਨ ਦੇ ਬਰਾਬਰ ਨੇ, ਇੱਕ ਸਿਫਰ ਦੇ ਬਰਾਬਰ ਨੇ। ਹੁਣ ਸਿਫਰਾਂ ਜਿੰਨੀਆਂ ਮਰਜ਼ੀ ਅਸੀਂ ਵਧਾ ਲਈਏ, ਪਰ ਖਿਮਾ ਕਰਨਾ, ਅਸੀਂ ਵਧਾਈਆਂ ਸਿਫਰਾਂ ਹੀ ਹੋਈਆਂ ਨੇ, ਨਾਮ ਅਸੀਂ ਕੋਈ ਨਹੀਂ ਜੋੜਿਆ। ਆ ਦੁਨੀਆਂ ਦੇ ਜਿੰਨੇ ਅਸੀਂ ਸੁੱਖ ਇਕੱਠੇ ਕੀਤੇ ਨੇ, ਜੇ ਅਸੀਂ ਬਹੁਤ ਸੁਖੀ ਹਾਂ, ਬਹੁਤ ਸੁਖੀ ਹਾਂ, ਲੇਕਿਨ ਜਦੋਂ ਸੁੱਖ ਦੀ ਤੁਲਤਾ ਕੀਤੀ ਜਾਏ ਨਾ, ਉਦੋਂ ਪਤਾ ਲੱਗਦਾ ਸਿਰਫ ਸ਼ੁੰਨ ਹੀ ਇਕੱਠੀਆਂ ਕੀਤੀਆਂ ਨੇ, ਸੁੱਖ ਕੋਈ ਨਹੀਂ ਗਾ। ਅੰਦਰੋਂ ਆਤਮਾ ਦੁਖੀ ਹੈ, ਆਤਮਾ ਨੂੰ ਸੁੱਖ ਕੋਈ ਨਹੀਂ ਗਾ। ਆਤਮਾ ਸੁਖੀ ਕਦੋਂ ਹੁੰਦੀ ਹੈ? ਦੁਨੀਆਂ ਦੇ ਸੁੱਖ ਸ਼ੁੰਨ ਸਮਾਨ ਹਨ। ਹੇ ਮਨੁੱਖ, ਜੇ ਹਿਰਦੇ ਵਿੱਚ ਨਾਮ ਹੋਵੇ ਨਾ ਤੇ ਸਾਰੇ ਸੁੱਖ ਚੰਗੇ ਲੱਗਦੇ, ਸਾਰੇ ਸੁੱਖ ਤੂੰ ਭੋਗ ਸਕਦਾ ਹੈ। ਅਗਰ ਹਿਰਦੇ ਵਿੱਚ ਇੱਕ ਨਾਮ ਨਹੀਂ ਤੇ ਸਾਰੇ ਸੁੱਖ ਇੱਕ ਸ਼ੁੰਨ ਬਰਾਬਰ ਨੇ। ਮਨੁੱਖ ਦੁਖੀ ਕਿਉਂ ਹੁੰਦਾ? ਕੇਵਲ ਇਸ ਲਈ, ਇਹ ਚਾਹੁੰਦਾ ਕਿ ਮੈਂ ਮਾਇਆ ਦੇ ਨਾਲ ਹਰ ਸੁੱਖ ਖਰੀਦ ਲਾਂ, ਜਿੰਨੇ ਦੁਨੀਆਂ ਦੇ ਸੁੱਖ ਨੇ ਮੈਂ ਮਾਇਆ ਨਾਲ ਖਰੀਦ ਲਵਾਂ। ਪਰ ਧਿਆਨ ਦੇਣਾ, ਮਾਇਆ ਦੇ ਨਾਲ ਇਹ ਆਤਮਕ ਸੁੱਖ ਨਹੀਂ ਖਰੀਦਿਆ ਜਾਂਦਾ, ਕਿਉਂਕਿ ਮਾਇਆ ਹੋਣੀ ਸੁੱਖ ਦੀ ਗਰੰਟੀ ਨਹੀਂ ਹੈ। ਮਾਇਆ ਹੋਣੀ ਸੁੱਖ ਦੀ ਗਰੰਟੀ ਨਹੀਂ ਹੈ ਕਿ ਬਹੁਤ ਸਾਰੀ ਮਾਇਆ ਆ ਗਈ ਸਮਝੋ ਸੁੱਖ ਹੋ ਗਿਆ, ਬਿਲਕੁਲ ਨਹੀਂ। ਸਤਿਗੁਰੂ ਕਹਿੰਦੇ ਨੇ ਅਗਰ ਸੁੱਖ ਹੈ ਤੇ ਕੇਵਲ ਨਾਮ ਨਾਲ, ਕੇਵਲ ਸਿਮਰਨ ਨਾਲ। ਇਹ ਸਿਮਰਨ ਐਸਾ ਹੈ, ਪ੍ਰਾਨੀ ਇੱਕੋ ਨਾਮ ਤਿਆਵੋ ਆਪਣੀ ਪਤ ਸੇਤੀ ਕਰ ਜਾ, ਕਿਉਂਕਿ ਤੂੰ ਪਤ ਲੈ ਕੇ ਆਇਆ, ਤੈਨੂੰ ਮਾਲਕ ਨੇ ਇੱਜ਼ਤ ਵਾਲਾ ਬਣਾ ਕੇ ਸੰਸਾਰ ਵਿੱਚ ਭੇਜਿਆ। ਸਾਹਿਬ ਕਹਿੰਦੇ ਨੇ ਮੈਂ ਚਾਹੁੰਦਾ ਜਿਵੇਂ ਪਤ ਲੈ ਕੇ ਆਇਆ, ਪਤ ਲੈ ਕੇ ਵਾਪਸ ਜਾਏ, ਆਪਣੀ ਇੱਜ਼ਤ ਲੈ ਕੇ ਵਾਪਸ ਜਾਏ। ਹੁਣ ਸਤਿਗੁਰੂ ਕਹਿੰਦੇ ਨੇ ਇੱਕ ਬਿਨ ਸਭ ਧੰਦ ਹੈ, ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਅਗਰ ਇੱਕ ਹੈ ਤੇ ਸਭ ਕੁਝ ਹੈ, ਜੇ ਇੱਕ ਨਹੀਂ ਤੇ ਕੁਝ ਨਹੀਂ। ਸਭ ਮਿੱਥਿਆ ਮੋਹ ਮਾਏ, ਸਭ ਕੁਝ ਮਿੱਥਿਆ ਹੈ, ਬਿਲਕੁਲ ਬੇਕਾਰ ਹੈ। ਆਓ ਹੁਣ ਉਸ ਸੱਚ ਦੇ ਬਾਰੇ ਖਿਆਲ ਕਰੀਏ, ਕਿਉਂਕਿ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਸੱਚ ਕੀ ਹੈ? ਸੱਚ ਕਿਨਾਰੇ ਰਹਿ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਤੇ ਕਿਨਾਰੇ ਚਲਾ ਗਿਆ। ਇਹਦਾ ਭਾਵ ਇਹ ਹੋਇਆ ਸੱਚ ਤੇ ਝੂਠ ਦੋ ਕਿਨਾਰੇ ਨੇ, ਇੱਕ ਪਾਸੇ ਸੱਚ ਖੜਾ, ਇੱਕ ਪਾਸੇ ਝੂਠ ਖੜਾ। ਇਹਦੇ ਵਿੱਚ ਕੀ ਹੈ? ਇੱਕ ਨਦੀ ਹੈ, ਇੱਕ ਵਗਰੀ ਨਦਰੀ ਹੈ। ਹੁਣ ਅੱਜ ਇਸ ਨਦੀ ਨੂੰ ਪਾਰ ਕਰਨਾ ਤੇ ਤਾਂ ਸੱਚ ਤੱਕ ਪਹੁੰਚਣਾ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ? ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾ। ਸਾਡਾ ਹੁਣ ਨਿਓ ਹੀ ਕੂੜ ਝੂਠ ਨਾਲ ਲੱਗਾ ਹੋਇਆ। ਖਿਮਾ ਕਰ ਦੇਣਾ, ਹਰ ਕਿਸੇ ਦੀ ਜ਼ਬਾਨ ਤੇ ਦੇਖੋ ਝੂਠ ਹੀ ਵਸਿਆ ਹੋਇਆ, ਸੱਚ ਕੋਈ ਬੋਲਣ ਨੂੰ ਤਿਆਰ ਨਹੀਂ ਗਾ, ਕਿਉਂਕਿ ਸੱਚ ਕਿਨਾਰੇ ਰਹਿ ਗਿਆ, ਸੱਚ ਇੱਕ ਕਿਨਾਰੇ ਚਲਾ ਗਿਆ, ਸੱਚ ਦੂਰ ਚਲਾ ਗਿਆ। ਅਸੀਂ ਸੱਚ ਨਾਲੋਂ ਟੁੱਟ ਗਏ ਹਾਂ, ਕਿਉਂਕਿ ਕੂੜ ਕੂੜੇ ਨਿਹੋ ਲੱਗਾ, ਸਾਡਾ ਨਿਹੋ ਕੂੜ ਦੇ ਨਾਲ ਲੱਗ ਚੁੱਕਾ ਹੈ। ਵਿਸਰਿਆ ਕਰਤਾਰ, ਕਰਤਾਰ ਪ੍ਰਮਾਤਮਾ ਸਾਨੂੰ ਵਿਸਰ ਚੁੱਕਾ ਹੈ। ਤੇ ਜਦੋਂ ਨਿਹੋ ਕੂੜ ਦੇ ਨਾਲ ਲੱਗਦਾ ਹੈ, ਉਦੋਂ ਪ੍ਰਮਾਤਮਾ ਭੁੱਲ ਜਾਂਦਾ ਹੈ। ਗੁਰੂ ਨਾਨਕ ਸੰਸਾਰ ਵਿੱਚ ਕਿਉਂ ਆਏ ਨੇ? ਉਹ ਕਹਿੰਦੇ ਨੇ ਜਿਹੜੇ ਸੱਚ ਨਾਲੋਂ ਟੁੱਟੇ ਨੇ, ਮੈਂ ਉਹਨਾਂ ਨੂੰ ਸੱਚ ਨਾਲ ਜੋੜਨਾ। ਜਿਨ੍ਹਾਂ ਦਾ ਸੰਬੰਧ ਝੂਠ ਨਾਲ ਜੁੜ ਗਿਆ, ਮੈਂ ਝੂਠ ਨਾਲ ਤੋੜ ਕੇ ਸੱਚ ਨਾਲ ਜੋੜਨਾ। ਤੇ ਉਹ ਸੱਚ ਨਾਲ ਤੇ ਉਹੀ ਜੁੜ ਸਕਦਾ ਜਿਹੜਾ ਆਪ ਸੱਚ ਨਾਲ ਜੁੜਿਆ ਹੋਵੇ।
ਤੇ ਜਿਹੜਾ ਆਪ ਨਹੀਂ ਜੁੜਿਆ ਉਹ ਕਿਸੇ ਨੂੰ ਕਿਵੇਂ ਜੋੜ ਸਕਦਾ ਹੈ। ਗੁਰੂ ਨਾਨਕ ਇੱਕ ਜੁੜੀ ਆਤਮਾ ਹੈ, ਗੁਰੂ ਨਾਨਕ ਅਕਾਲ ਪੁਰਖ ਦਾ ਸਰੂਪ ਹਨ। ਪੰਡਿਤ ਹਰਦਿਆਲ ਜੀ ਨੇ ਗੁਰੂ ਨਾਨਕ ਦੇ ਚਰਨ ਵੇਖ ਕੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ। ਕਹਿਣ ਲੱਗੇ ਮਹਿਤਾ ਕਾਲੂ ਜੀ, ਮੈਂ ਨਾਨਕ ਜੀ ਦੇ ਚਰਨ ਵੇਖ ਕੇ ਬੜਾ ਹੈਰਾਨ ਹੋਇਆ, ਇਹਨਾਂ ਦੇ ਚਰਨ ਮੈਨੂੰ ਇੱਕ ਝਾੜ ਦੀ ਨਿਆਈ ਲੱਗਦੇ ਨੇ। ਪੰਡਿਤ ਹਰਦਿਆਲ ਜੀ ਕਹਿੰਦੇ ਨੇ ਇਹਨਾਂ ਦੇ ਚਰਨ ਮੈਨੂੰ ਇੱਕ ਜਹਾੜ ਦੀ ਨਿਆਈ ਲੱਗਦੇ ਨੇ, ਤੇ ਮੈਂ ਦਾਅਵੇ ਨਾਲ ਕਹਿ ਸਕਣਾ ਜਿਹੜਾ ਗੁਰੂ ਨਾਨਕ ਦੇ ਇੱਕ ਵਾਰ ਚਰਨ ਪਰਸ ਲਏਗਾ ਉਹ ਕਲਯੁਗ ਦੇ ਭਵ ਸਾਗਰ ਤੋਂ ਪਾਰ ਹੋ ਜਾਏਗਾ। ਗੁਰੂ ਨਾਨਕ ਤੇ ਸੰਸਾਰ ਦਾ ਉਧਾਰ ਕਰਨ ਆਏ ਨੇ ਮਹਿਤਾ ਕਾਲੂ ਜੀ, ਇਹਨਾਂ ਦੀ ਪਹਿਚਾਣ ਕਰੋ। ਸੁਖ ਹੈ ਹੁਣ ਸਾਹਿਬ ਇੱਥੇ ਖਿਆਲ ਦਿੰਦੇ ਨੇ ਸੱਚ ਕਿਨਾਰੇ ਰਹਿ ਗਿਆ, ਸੱਚ ਇੱਕ ਕਿਨਾਰੇ ਹੈ। ਕਹਿੰਦੇ ਨੇ ਕੁਝ ਪ੍ਰਾਣੀਆਂ ਉਪਰਾਲਾ ਕੀਤਾ ਕਿ ਛੱਡੋ ਝੂਠ ਦੀ ਜ਼ਿੰਦਗੀ, ਕੀ ਪਿਆ ਝੂਠ ਵਿੱਚ, ਇਹਨੂੰ ਤਿਆਗ ਕੇ ਸੱਚ ਵੱਲ ਚੱਲੀਏ। ਇਹ ਸੱਚਾਈ ਹੈ ਸਾਧ ਸੰਗਤ, ਝੂਠ ਬੋਲ ਬੋਲ ਕੇ ਜਦੋਂ ਮੂੰਹ ਥੱਕ ਜਾਂਦਾ ਹੈ ਨਾ, ਉਦੋਂ ਮਨ ਕਰਦਾ ਓਏ ਕਦੀ ਸੱਚ ਵੀ ਬੋਲ। ਤੈਨੂੰ ਮਾਲਕ ਨੇ ਰਸਨਾ ਦਿੱਤੀ ਹੈ ਸੱਚ ਬੋਲਣ ਵਾਸਤੇ, ਤੇ ਤੂੰ ਸੱਚ ਹੀ ਭੁੱਲ ਗਏ, ਤੂੰ ਸੱਚ ਹੀ ਵਿਸਾਰ ਦਿੱਤਾ ਹੈ। ਇਹ ਤੈਨੂੰ ਰਸਨਾ ਮਿਲੀ ਹੈ ਸੱਚ ਬੋਲਣ ਲਈ, ਇਹ ਤੈਨੂੰ ਕਰਨ ਮਿਲੇ ਨੇ ਸੱਚ ਸੁਣਨ ਲਈ, ਇਹ ਤੈਨੂੰ ਅੱਖਾਂ ਮਿਲੀਆਂ ਨੇ ਸੱਚ ਵੇਖਣ ਲਈ। ਇਹਨਾਂ ਨੂੰ ਸੱਚ ਵੱਲ ਲਾ। ਜਿਸ ਵੇਲੇ ਕਹਿੰਦੇ ਨੇ ਕੁਝ ਪ੍ਰਾਣੀਆਂ ਉਪਰਾਲਾ ਕੀਤਾ ਕਿ ਝੂਠ ਦਾ ਕਿਨਾਰਾ ਛੱਡ ਕੇ ਚੱਲੋ ਸੱਚ ਵੱਲ ਚੱਲੀਏ, ਤੁਰ ਪੈ, ਵੇਖਦੇ ਨੇ ਸੱਚ ਪਰਲੇ ਕਿਨਾਰੇ ਤੇ ਖੜਾ। ਅਸੀਂ ਝੂਠ ਦੇ ਕਿਨਾਰੇ ਖੜੇ ਹਾਂ, ਵਿੱਚ ਨਦੀ ਚੱਲ ਰਹੀ ਹੈ। ਹੁਣ ਨਦੀ ਨੂੰ ਪਾਰ ਕਿਵੇਂ ਕਰੀਏ? ਇੱਕ ਵੇਖ ਕੇ ਕਹਿਣ ਲੱਗਾ ਉਹ ਵੇਖੋ ਕੋਲ ਬੇੜੀ ਖੜੀ ਹੈ, ਆਪਾਂ ਬੇੜੀ ਦਾ ਸਹਾਰਾ ਲੈਂਦੇ ਤੇ ਬੇੜੀ ਵਿੱਚ ਬਹਿ ਕੇ ਆਪਾਂ ਪਾਰ ਚੱਲਨੇ। ਕਹਿਣ ਲੱਗੇ ਬਿਲਕੁਲ ਠੀਕ ਹੈ। ਬੇੜੀ ਵਿੱਚ ਬੈਠ ਗਿਆ, ਦੋ ਚਾਰਾਂ ਨੇ ਚੱਪੂ ਫੜ ਲਿਆ, ਚੱਪੂ ਮਾਰਨੇ ਸ਼ੁਰੂ ਕਰ ਦਿੱਤੇ, ਚਲੋ ਅਸੀਂ ਸੱਚ ਵੱਲ ਚੱਲਣਾ, ਚੱਲ ਪਏ। ਰਾਤ ਬੀਤੀ, ਸੂਰਜ ਦੀਆਂ ਕਿਰਨਾਂ ਨਿਕਲੀਆਂ, ਦਿਨ ਚੜਿਆ। ਹੁਣ ਅੱਖਾਂ ਮਲ ਮਲ ਕੇ ਇੱਕ ਦੂਜੇ ਵੱਲ ਵੇਖਦੇ ਨੇ। ਕਹਿੰਦੇ ਨੇ ਕਮਾਲ ਦੀ ਗੱਲ ਹੈ, ਸਾਰੀ ਰਾਤ ਗੱਲ ਹੀ, ਇਤਨੀ ਮਿਹਨਤ ਮੁਸ਼ਕਤ ਕੀਤੀ, ਪਾਰ ਫਿਰ ਵੀ ਨਾ ਗਏ, ਉੱਥੇ ਦੇ ਉੱਥੇ ਹੀ ਖੜੇ ਆ, ਗੱਲ ਕੀ ਬਣੀ ਹੈ? ਸਾਧ ਸਿੰਘ ਇੱਕ ਵਿੱਚੋਂ ਸਿਆਣਾ ਸੀ, ਅਗਾਂਹ ਵੱਧ ਕੇ ਵੇਖਦਾ, ਕਹਿੰਦਾ ਭੋਲਿਓ ਮਿਹਨਤ ਵੀ ਬੜੀ ਕੀਤੀ ਹੈ, ਸਾਰੀ ਰਾਤ ਵੀ ਗੱਲ ਹੀ ਹੈ, ਥੱਕ ਟੁੱਟ ਕੇ ਵੀ ਚੂਰ ਹੋ ਗਏ ਆ, ਪਾਰ ਕਿਉਂ ਨਹੀਂ ਪਹੁੰਚੇ? ਕਹਿਣ ਲੱਗੇ ਸਾਡੇ ਕੋਲ ਭੁੱਲ ਬੜੀ ਵੱਡੀ ਹੋਈ ਹੈ। ਕਹਿਣ ਲੱਗੇ ਉਹ ਕਿਹੜੀ? ਉਹ ਕਹਿਣ ਲੱਗੇ ਭੋਲਿਓ ਜਿਹੜੇ ਸੰਗਲਾਂ ਨਾਲ ਬੇੜੀ ਬੱਜੀ ਸੀ, ਆਪਾਂ ਤੇ ਉਹ ਸੰਗਲ ਹੀ ਨਹੀਂ ਖੋਲੇ, ਤੇ ਪਾਰ ਕਿਵੇਂ ਜਾਂਦੇ, ਪਾਰ ਕਿਵੇਂ ਹੁੰਦੇ? ਸੋ ਕਹਿਣ ਤੋਂ ਭਾਵ ਜਿਹੜੇ ਸਾਡੇ ਪੈਰਾਂ ਵਿੱਚ ਝੂਠ ਦੀਆਂ ਬੇੜੀਆਂ ਪਈਆਂ ਨੇ, ਜਦ ਤੱਕ ਇਹ ਨਹੀਂ ਨਾ ਖੋਲਦੇ ਤਦ ਤੱਕ ਸੱਚ ਤੱਕ ਨਹੀਂ ਪਹੁੰਚ ਸਕਦੇ। ਸੱਚ ਤੇ ਉਹੀ ਪਹੁੰਚੇਗਾ ਜਿਹੜਾ ਇਹ ਝੂਠ ਦੀਆਂ ਬੇੜੀਆਂ ਨੂੰ ਤੋੜ ਦੇਵੇਗਾ। ਤੇ ਸਾਧ ਸੰਗਤ, ਸੱਚ ਤੱਕ ਪਹੁੰਚਣ ਦੀ ਬੇੜੀ ਕਿਹੜੀ ਹੈ? ਇਹ ਸਾਧ ਸੰਗਤ। ਇਸ ਸਾਧ ਸੰਗਤ ਵਿੱਚ ਜਦੋਂ ਬੈਠਣਾ ਹੈ ਨਾ, ਇਹਦੇ ਵਿੱਚ ਆ ਕੇ ਉਦੋਂ ਝੂਠ ਦੀਆਂ ਬੇੜੀਆਂ ਤੋੜ ਦੇਣੀਆਂ ਨੇ, ਉਹ ਸੰਗਲ ਖੋਲ ਦੇਣੇ ਨੇ, ਫਿਰ ਆਪਾਂ ਸੱਚ ਤੱਕ ਪਹੁੰਚ ਸਕਾਂਗੇ। ਤੇ ਜਿਨ੍ਹਾਂ ਨੇ ਭਾਈ ਉਦਮ ਉਪਰਾਲਾ ਕੀਤਾ ਉਹ ਸੱਚ ਤੱਕ ਪਹੁੰਚ ਗਏ ਨੇ, ਉਹ ਸੱਚ ਤੱਕ ਪਹੁੰਚ ਗਏ ਨੇ। ਏਕ ਬਿਨ ਸਭ ਤੰਦ ਹੈ, ਸਭ ਮਿੱਥਿਆ ਮੋਹ ਮਾਏ, ਸਾਨੂੰ ਉਪਦੇਸ਼ ਕੀ ਹੈ? ਸਾਰੇ ਮਿਲ ਕੇ ਆਖੋ ਜੀ।

ਰਾਸ ਨਾਮ ਧਨ ਸੌਂਪਿਓ ਨੂੰ ਇਸ ਸੌਦੇ ਲਾਇਕ ਸਾਂਝੀ ਗੁਰੂ ਨਾਲ ਬਹਾਲੇ ਮੈਨੂੰ ਇੱਕ ਭਾਈਵਾਲੀ ਕਰਾਈ ਮੇਰੇ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੇਰੇ ਨਾਲ ਭਾਈਵਾਲ ਰਲਾ ਦਿੱਤਾ ਯਾਨੀ ਸਾਡਾ ਦੋਵਾਂ ਦਾ ਸਾਂਝਾ ਹੋ ਗਿਆ ਉਸ ਵਿੱਚ ਸਾਂਝੀ ਗੁਰੂ ਨਾਲ

0: ਨਵਨਿਧ ਨਾਮ ਨਿਧਾਨ ਗ੍ਰਹਿ ਤੇਰੇ ਮਨ ਬਾਚਿਤ ਸੋ ਲੈਸੀ
1: ਪਿਤਾ ਕਿਰਪਾਲ ਆਗਿਆ ਏ ਦਿਨ

वासी अजाय विभूते गजाय फनि में हरियम करियम करी मुल्ले में।

ਇਸ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ ਜਪਤ ਆਹ ਚੌਂਕੁੱਟ ਮਾਣੇ।

ਮੈਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਂ ਗੁਰੂ ਸਾਹਿਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ

ਜਦੋਂ ਪਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?